0: ਜੋ ਕੁਛ ਕਰਨਾ ਸੋ ਕਰ ਰਹਿਆ ਮਹਲਾ ਦੂਜਾ।
1: ਯੋਗ ਸ਼ਬਦੰ ਗਿਆਨ ਸ਼ਬਦੰ ਭੇਦ ਸ਼ਬਦੰ ਬ੍ਰਾਹਮਣ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤ ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਪਿਓ।

ਹੋਰ ਛੱਲੀ ਚੰਦਰਾਵਲ ਕਾਨ ਕ੍ਰਿਸ਼ਨ ਜਾਤਮ ਪਹਿਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾਵਨ ਮੈਂ ਰੰਗ ਕੀਆ ਕਲਮ ਹੈ ਬੇਦ ਅਥਰਵਣ ਹੁਆ ਨਾਉ ਖੁਦਾਈ ਅਲਹ ਭਇਆ ਨੀਲ ਵਸਤਰ ਲੈ ਕੱਪੜੇ ਪਹਿਰੇ

ਲੋਕ ਮਹਲਾ ਪਹਿਲਾ ਜਕ ਪਸ ਤੂਕ ਸੂਤ ਜਤ ਗੰਡੇ ਸਤਵਟ ਇਹ ਜਨੇਉ ਜੀ ਕਾ ਹਿਤਾ ਪਾਂਡੇ ਕਤ ਨਾਹ ਕੁੱਟੈ ਨਾ।

ਇਹੋ ਅੰਨ ਸਾਡਾ ਫਿੱਟੈ ਤਨ ਫਿੱਟੈ ਫੇੜ ਕਰੇ ਮਨ ਜੂਠੈ ਚੁੜੀ ਭਰੇਨ ਕਹੁ ਨਾਨਕ ਸੱਚ ਧਿਆਈਐ ਸੁੱਚ ਹੋਵੇ ਤਾਂ ਸੱਚ ਪਾਈਏ ਪੌੜ ਚਿੱਤੇ ਅੰਦਰ ਸਭ।

ਤਨਾ ਸੂਤ ਕੰਨਾ ਹੈ ਪੁੜ ਸਤਰ ਵੱਡਾ ਕਸਾਲਾ ਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸ਼ਿਮਿਲਤ ਨਜ਼ਰੀਆਂ ਆਈਆਂ ਜਾ ਕਿਸ ਪਹਾੜ ਮਨ ਵਸਾਈਆਂ ਕਰ ਹੁਕਮ ਮਸਤ ਹੱਥ ਧਰ।

रही है।

महला चौथा। जिन्ना भेटिया मेरा पूरा सतगुरु तिन्हार नाम।

aquí a prueba con la demora y con la delincuencia.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ।

जग हो जग हो सुते ओ, चलया बनजारा जैसे गोयल गोयली तैसे सतनाम।

निर्भो निर्वैर अकाल मूरत

काले लिखना लेख अपन ग्रीवान में सिर

ਗੁਰੂ ਗਰੀਬ ਨਿਵਾਜ ਚਵਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਅਸਥਾਨਾਂ ਉੱਪਰ ਜੁੜ ਮਿਲ ਬੈਠੇ ਗੁਰੂ ਪਿਆਰ ਵਾਲਿਓ ਸਤਿਗੁਰੂ ਜੀ ਨੇ ਬੜਾ ਤਰਸ ਕੀਤਾ ਹੈ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਆ ਹੈ। ਆਓ ਗੁਰੂ ਪਿਆਰ ਵਾਲਿਓ ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਕੀ ਪਾਵਨ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਅਸਥਾਨਾਂ ਤੋਂ ਸਰਵਣ ਕਰਦੀਆਂ ਹੋ ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ। ਸਤਿਗੁਰੂ ਆਪ ਰਸਨਾ ਉੱਤੇ ਵਰਤ ਕੇ ਪਾਵਨ ਸ਼ਬਦ ਔਰ ਗੁਰਬਾਣੀ ਦੀ ਵਿਚਾਰ ਸਤਿਗੁਰੂ ਆਪ ਕਰਵਾ ਲੈਣ। ਆਪ ਸਰਬੱਤ ਸੰਗਤ ਅਸੀਸ ਬਖਸ਼ੋ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ

ਜਿਸ ਪਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਪਿਆਰ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਵਨ ਬਚਨ ਬਿਹਾਗੜਾ ਰਾਗ ਦੇ ਅੰਦਰ ਗੁਰੂ ਅਰਜਨ ਸਾਹਿਬ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 542 ਔਰ 43 ਦੇ ਉੱਪਰ ਸੁਭਾਇਮਾਨ ਹੈ। ਚਾਰ ਪਦਿਆਂ ਦਾ ਪਾਵਨ ਬਚਨ ਹੈ ਜੀ। ਪਹਿਲੇ ਦੋ ਪਦਿਆਂ ਦੀ ਵਿਚਾਰ ਆਪ ਸੰਗਤ ਨੇ ਕੱਲ੍ਹ ਦੇ ਦੀਵਾਨਾਂ ਅੰਦਰ ਸਰਵਣ ਕੀਤੀ ਹੈ ਔਰ ਰਹਿੰਦੇ ਦੋ ਪਦਿਆਂ ਦਾ ਪਾਠ ਆਪ ਸੰਗਤ ਨੇ ਹੁਣ ਸਰਵਣ ਕੀਤਾ ਹੈ। ਮਲਕ ਪਾਤਸ਼ਾਹ ਨੇ ਪ੍ਰਕਰਨ ਬਖਸ਼ਿਆ ਧਨ ਔਰ ਪਿਰਦਾ, ਪਤੀ ਔਰ ਪਤਨੀ ਦਾ, ਇਹ ਪ੍ਰਕਰਨ ਬਖਸ਼ਦਿਆਂ ਨਾਲ ਗੁਰੂ ਸਾਹਿਬ ਨੇ ਇਹ ਵੀ ਦੱਸਿਆ ਵੀ ਖਸਮ ਹੈ ਵੀ ਕੋਲੇ ਹੀ ਨੇੜੇ ਹੈ, ਪਰ ਦਿਸਿਆ ਨਹੀਂ। ਉਹ ਨੇੜੇ ਹੋਣ ਦੇ ਬਾਵਜੂਦ ਵੀ ਦਿਸਿਆ ਨਹੀਂ। ਫਿਰ ਉਹਦਾ ਕਾਰਨ ਦੱਸਿਆ ਵੀ ਕਿਉਂ ਨਹੀਂ ਦੱਸਿਆ। ਕਹਿੰਦੇ ਜਦੋਂ ਕਾਰਨ ਪਤਾ ਲੱਗ ਗਿਆ ਫਿਰ ਮੈਂ ਬੇਨਤੀ ਕਰਨੀ ਸ਼ੁਰੂ ਕਰਤੀ ਵੀ ਮਾਲਕਾ ਮਰਜ਼ੀ ਤੇਰੀ ਹੈ, ਮੌਜ ਹੈ ਤੇਰੀ, ਤੂੰ ਦਇਆਲੂ ਹੈ, ਕਿਰਪਾਲੂ ਹੈ, ਤੂੰ ਸੰਭਾਲ ਲੈਣਾ ਹੈ ਜਿਵੇਂ ਤੁਸੀਂ ਚਾਹੋ ਹੁਣ ਉਵੇਂ ਸਾਡੀ ਸੰਭਾਲ ਕਰੋ। ਫਿਰ ਇਸ ਤਰ੍ਹਾਂ ਜੀ ਕਹਿੰਦੇ ਰੱਬੀ ਪਿਆਰਿਆਂ ਦੀ ਸੰਗਤ ਵਿੱਚ ਜਦੋਂ ਬੈਠੇ ਇੱਛਾਵਾਂ ਪੂਰੀਆਂ ਹੋ ਗਈਆਂ ਤੇ ਉਕੰਤ ਉਹ ਖਸਮ ਮਿਲ ਪਿਆ। ਇਸ ਤਰ੍ਹਾਂ ਦਾ ਪ੍ਰਕਰਨ ਹੈ ਜੀ ਜਿਹੜਾ ਗੁਰੂ ਸਾਹਿਬ ਅੱਜ ਇਸ ਪਾਵਨ ਸ਼ਬਦ ਰਾਹੀਂ ਬਖਸ਼ ਰਹੇ ਨੇ। ਮਾਲਕ ਨੇ ਸਭ ਤੋਂ ਪਹਿਲਾਂ ਸ਼ਬਦ ਦੀ ਆਰੰਭਤਾ ਕੀਤੀ ਸੇਜ ਏਕ ਪ੍ਰਯੋ ਸੰਗ ਦਰਸ਼ਨ ਪਾਈਆ ਰਾਮ। ਬਦਕਿਸਮਤੀ ਕਹਿ ਸਕਦੇ ਹਾਂ ਜੀ ਇਹਨੂੰ। ਸੇਜ ਏਕ, ਸੇਜਾ ਇੱਕੋ ਹੀ ਹੈ, ਹਿਰਦੇ ਰੂਪੀ ਸੇਜਾ। ਪ੍ਰਯੋ ਸੰਗ, ਪ੍ਰਯੋ ਮਤਲਬ ਖਸਮ, ਸੇਜ ਵੀ ਇੱਕ ਹੈ, ਖਸਮ ਵੀ ਨਾਲ ਹੈ। ਦਰਸ਼ਨ ਨਾ ਪਾਈਏ ਰਾਮ, ਪਰ ਫਿਰ ਵੀ ਦਰਸ਼ਨ ਨਹੀਂ ਮਿਲੇ। ਹੁਣ ਕਿੱਡੀ ਹੈਰਾਨੀ ਦੀ ਗੱਲ ਹੈ ਨਾ ਜੀ, ਇੱਕੋ ਘਰ ਦੇ ਵਿੱਚ ਇੱਕੋ ਛੱਤ ਦੇ ਹੇਠਾਂ ਇੱਕੋ ਹੀ ਥਾਂ ਉੱਤੇ ਤੇ ਜੀਵ ਨਾਲ ਵੀ ਹੈ, ਪਰਿਵਾਰ ਦੇ ਜੀ ਇੱਕੋ ਘਰ ਥੱਲੇ ਇੱਕੋ ਛੱਤ ਹੇਠਾਂ, ਇੱਕੋ ਘਰ ਦੇ ਵਿੱਚ ਇੱਕੋ ਛੱਤ ਹੇਠਾਂ ਇੱਕੋ ਥਾਂ ਉੱਤੇ ਫਿਰ ਵੀ ਇੱਕ ਦੂਜੇ ਨੂੰ ਨਾ ਮਿਲਣ, ਇੱਕ ਦੂਜੇ ਨੂੰ ਵੇਖਣ ਨਾ, ਇਹਨੂੰ ਕੀ ਕਹਾਂਗੇ।
ਬਦਕਿਸਮਤੀ ਹੈ। ਸਤਿਗੁਰੂ ਕਹਿੰਦੇ ਖਸਮ ਉਸੇ ਹਿਰਦੇ 'ਚ ਬੈਠਾ ਹੈ ਜਿੱਥੇ ਤੂੰ ਹੈ। ਹਿਰਦਾ ਹੀ ਹੈ ਨਾ ਜੀ, ਸਾਰੀ ਖੇਡ ਤੇ ਹਿਰਦੇ ਦੀ ਹੈ। ਖਸਮ ਦਾ ਵਸੇਬਾ ਉੱਥੇ ਹੀ ਹੈ ਜਿੱਥੇ ਤੂੰ ਹੈ। ਜਿੱਥੇ ਤੂੰ ਹੈ ਖਸਮ ਉੱਥੇ ਹੀ ਹੈ। ਖਸਮ ਨਾਲ ਵੀ ਹੈ, ਇਹ ਨਹੀਂ ਵੀ ਨਾਲ ਹੈ ਨਹੀਂ, ਨਾਲ ਵੀ ਹੈ। ਦਰਸ਼ਨ ਨਾ ਪਾਈਏ, ਇਹਨੂੰ ਹੋਰ ਸੁਖਾਲਾ ਕਰ ਲਈਏ। ਡੱਡੂ ਕਮਲ ਤੇ ਭੌਰਾ ਤਿੰਨੋ ਹੀ ਇਕੱਠੇ ਨੇ। ਕਮਲ ਦੇ ਫੁੱਲ ਕੋਲ ਭੌਰਾ ਆਉਂਦਾ, ਚੱਲ ਕੇ ਆਇਆ। ਜਦੋਂ ਚੱਲ ਕੇ ਆਇਆ ਤੇ ਸੁਗੰਧੀ ਮਾਣੀ, ਰਸ ਮਾਣਿਆ। ਡੱਡੂ ਚੱਲ ਕੇ ਨਹੀਂ ਆਇਆ, ਉਹਦੇ ਕੋਲ ਹੀ ਹੈ। ਹੈਨ ਹੁਣ ਇਕੱਠੇ ਹੀ, ਭੌਰਾ ਚੱਲ ਕੇ ਆਇਆ, ਕਮਲ ਦੇ ਫੁੱਲ ਦੇ ਉੱਪਰ ਆ ਕੇ ਬਹਿ ਗਿਆ, ਉਹਨੇ ਮਕਰੰਦ ਇਕੱਠਾ ਕੀਤਾ, ਰਸ ਮਾਣਿਆ, ਆਨੰਦ ਲਿਆ, ਇੰਨਾ ਕੁ ਮਗਨ ਹੋਇਆ ਮਰਨਾ ਵੀ ਭੁੱਲ ਗਿਆ। ਡੱਡੂ ਸਾਰੀ ਜ਼ਿੰਦਗੀ ਕਮਲ ਦੇ ਕੋਲ ਰਿਹਾ, ਸਾਰੀ ਜ਼ਿੰਦਗੀ, ਪਰ ਬੈਠਾ ਵਿਚਾਰਾ ਜੜ੍ਹਾਂ 'ਚ ਹੀ ਰਿਹਾ, ਜੜ੍ਹਾਂ 'ਚ ਹੀ ਬੈਠਾ ਰਿਹਾ। ਉਹ ਜਾਲਾ ਹੀ ਖਾਂਦਾ ਰਹਿ ਗਿਆ, ਉਹ ਕਮਲ ਦੇ ਫੁੱਲ ਦੀ ਸਾਰ ਹੀ ਨਹੀਂ ਜਾਣ ਸਕਿਆ, ਸਾਰ ਨਹੀਂ ਜਾਣ ਸਕਿਆ। ਉਹ ਜੜ੍ਹਾਂ 'ਚ ਹੀ ਬੈਠਾ ਰਿਹਾ, ਚਿੱਕੜ 'ਚ ਹੀ ਬੈਠਾ ਰਿਹਾ। ਮੱਖੀਆਂ ਖਾ ਲਈਆਂ, ਮੱਛਰ ਖਾ ਲਏ, ਜਾਲਾ ਖਾ ਲਿਆ, ਇਦੂ ਤਾਂ ਨਹੀਂ ਗਿਆ ਉਹ। ਤੇ ਜੇ ਹੁਣ ਡੱਡੂ ਬੈਠਾ ਰੋਸ ਕਰੇ ਵੀ ਮੈਂ ਤੇ ਕਮਲ ਵੇਖਿਆ ਹੀ ਨਹੀਂ, ਡੱਡੂ ਬਹਿ ਕੇ ਉੱਥੇ ਮਨ ਦੇ ਅੰਦਰ ਰੋਸ ਕਰੇ, ਉਲਾਮੇ ਦੇਵੇ ਜੀ ਮੈਨੂੰ ਤੇ ਅੱਜ ਤੱਕ ਕਮਲ ਦਿਸਿਆ ਹੀ ਨਹੀਂ, ਕਿੱਦਾਂ ਦਾ ਹੁੰਦਾ, ਮੈਂ ਤੇ ਵੇਖ, ਮੈਂ ਤੇ ਕਦੇ ਕੋਲੇ ਹੀ ਨਹੀਂ ਗਿਆ। ਅਤੇ ਹੁਣ ਡੱਡੂ ਦੀ ਕੀ ਹੈ? ਬਦਕਿਸਮਤੀ। ਇਹਨੂੰ ਹੋਰ ਸੁਖਾਲਾ ਜੇ ਕਹਿ ਲਈਏ, ਬਦਕਿਸਮਤੀ ਹੈ ਹੀ, ਬਦਕਿਸਮਤੀ ਦੇ ਨਾਲ ਨਾਲ ਉਹਦੇ ਲੱਛਣ ਨਹੀਂ, ਉਹਦੇ ਕੋਲ ਗੁਣ ਨਹੀਂ, ਉਹ ਜਿਹੜੇ ਗੁਣ ਇੱਕ ਭੌਰੇ ਦੇ ਕੋਲ ਹੈ। ਇਸੇ ਕਰਕੇ ਬਾਪੂ ਜੀ ਨੇ ਬਾਣੀ 'ਚ ਦੂਜੀ ਉਦਾਹਰਣ ਦਿੱਤੀ ਹੈ। ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਪਾਲਣ ਜਾਵੇ। ਫਿਰ ਇੱਕ ਵਚਨ ਹੋਰ ਚੇਤਾ ਕਰੋ, ਬਗਲਾ ਕਾਗ ਨਾ ਰਹੀ ਉਥੇ, ਉਹਨਾਂ ਹੋਰੋ ਖਾਣਾ। ਨਾ ਬਗਲਾ ਤੇ ਨਾ ਕਾਂ, ਕਹਿੰਦੇ ਮਨ ਸਰੋਵਰ ਦੇ ਕੰਢੇ ਤੇ ਨਹੀਂ ਰਹਿੰਦੇ। ਕਿਉਂ? ਕਿਉਂਕਿ ਉਹਨਾਂ ਦਾ ਖਾਣਾ ਹੋਰ ਹੈ। ਜੇ ਹੁਣ ਬਗਲੇ ਨੂੰ ਕਾਂ ਨੂੰ ਫੜ ਕੇ ਮਾਨ ਸਰੋਵਰ 'ਤੇ ਛੱਡ ਆਈਏ ਤਾਂ ਹੰਸ ਥੋੜ੍ਹੀ ਬਣ ਜਾਣੇ ਨੇ, ਅਤੇ ਹੰਸ ਨੂੰ ਜਾ ਕੇ ਛੱਪੜ ਦੇ ਕੰਢੇ ਛੱਡ ਆਈਏ ਵੀ ਚੱਲ ਭਾਈ ਇੱਥੇ ਹੀ ਰਹਿ, ਅਤੇ ਉਹਨੇ ਬਗਲੇ ਵਾਂਗੂ ਡੱਡੂ ਥੋੜ੍ਹੀ ਖਾਣ ਲੱਗ ਜਾਣੇ, ਮੱਛੀਆਂ ਥੋੜ੍ਹੀ ਖਾਣ ਲੱਗ ਜਾਣੀਆਂ। ਉਹਨੇ ਆਪਣਾ ਸੁਭਾਅ ਨਹੀਂ ਬਦਲਣਾ, ਉਹਨਾਂ ਨੇ ਆਪਣਾ ਸੁਭਾਅ ਨਹੀਂ ਬਦਲਣਾ। ਤੇ ਜੇ ਹੁਣ ਸਰੂਪ ਦੇ ਵੱਲ ਵੇਖੀਏ
ਫਿਰ ਕਾਂ ਤੇ ਵੱਖਰਾ ਹੋ ਹੀ ਗਿਆ ਨਾ, ਵੀ ਇਹ ਤੇ ਵੱਖਰਾ ਹੀ ਆ ਭਾਈ, ਇਹਦੇ ਕੱਪੜੇ ਵੀ ਕਾਲੇ ਤੇ ਇਹ ਅੰਦਰੋਂ ਵੀ ਕਾਲਾ। ਤੇ ਜਿਹੜਾ ਬਗਲ ਹੈ ਤੇ ਹੰਸ, ਇਹਨਾਂ ਦੋਵਾਂ ਦੇ ਕੱਪੜੇ ਚੰਗੇ ਨੇ, ਹੰਸ ਦੇ ਕੱਪੜੇ ਵੀ ਚੰਗੇ ਨੇ, ਸੋਹਣੇ ਨੇ, ਬਗਲੇ ਦੇ ਕੱਪੜੇ ਵੀ ਸੋਹਣੇ ਨੇ। ਪਰ ਜਿਵੇਂ ਕਾਂ ਸਪਸ਼ਟ ਹੈ ਵੀ ਮੈਂ ਬਾਹਰੋਂ ਵੀ ਕਾਲਾ ਤੇ ਮੈਂ ਅੰਦਰੋਂ ਵੀ ਕਾਲਾ, ਕਾਂ ਨੂੰ ਵੇਖ ਕੇ ਕੋਈ ਉਮੀਦ ਨਹੀਂ ਲਾਉਂਦਾ ਵੀ ਇਹ ਕਿਤੇ ਚੰਗੀ ਥਾਂ ਤੇ ਵੀ ਬੈਠੇਗਾ, ਉਹ ਸਾਰਿਆਂ ਨੂੰ ਹੀ ਪਤਾ ਵੀ ਇਹਨੇ ਗੰਦਗੀ 'ਚ ਹੀ ਬਹਿਣਾ। ਪਰ ਜਦੋਂ ਬਗਲੇ ਦੀ ਵਾਰੀ ਆਵੇ, ਉਹਦਾ ਸਰੂਪ ਬੜਾ ਚਿੱਟਾ ਪਰ ਉਹ ਅੰਦਰੋਂ ਕਾਲਾ ਹੈ, ਤੇ ਹੰਸ ਸਪਸ਼ਟ ਹੈ ਵੀ ਬਾਹਰੋਂ ਵੀ ਚਿੱਟਾ ਤੇ ਅੰਦਰੋਂ ਵੀ, ਕੱਪੜੇ ਵੀ ਚਿੱਟੇ ਤੇ ਅੰਦਰੋਂ ਵੀ ਚਿੱਟਾ, ਸਫੇਦ ਸਾਫ। ਹੁਣ ਜੇ ਆਪਾਂ ਹੰਸ ਤੇ ਬਗਲੇ ਨੂੰ ਮਾਨਸਰੋਵਰ ਦੇ ਕਿਨਾਰੇ ਤੇ ਬਿਠਾ ਦਈਏ, ਹੰਸ ਤੇ ਮੋਤੀ ਮੁਕਤਾਹਲ ਚੁਗੇਗਾ।

ਮੋਤੀ ਮੁਕਤਾ ਹੱਲ ਨਹੀਂ ਚੁੱਗ ਸਕਿਆ। ਉਸੇ ਰੂਪ ਵਿੱਚ ਗੁਰੂ ਸਾਹਿਬ ਨੇ ਅੱਜ ਬਚਨ, ਗੱਲ ਹੈ ਵੀ ਸਾਡੀ ਸੋਚ ਅਤੇ ਸਾਡਾ ਸੁਭਾਅ। ਬੈਠੇ ਅਸੀਂ ਸਾਰੇ ਹੀ ਮਾਨ ਸਰੋਵਰ ਦੇ ਕੰਢੇ 'ਤੇ ਹਾਂ, ਸਾਰੇ ਹਿਰਦੇ ਰੂਪੀ ਸੇਜਾ ਤਾਂ ਸਾਰਿਆਂ ਨੂੰ ਮਿਲੀ ਹੈ ਨਾ। ਜੇ ਹਿਰਦਾ ਸਭਨਾਂ ਨੂੰ ਮਿਲਿਆ ਤਾਂ ਚੇਤਾ ਰੱਖੋ ਹਿਰਦੇ ਵਿੱਚ ਅਕਾਲ ਪੁਰਖ ਵੀ ਸਾਰਿਆਂ ਦੇ ਹੀ ਹੈ, ਸਾਰਿਆਂ ਦੇ ਹੀ ਹੈ। ਹੁਣ ਉਹਦੇ ਨਾਲ ਮਿਲਦਾ ਕੌਣ ਹੈ? ਜਿਹਦਾ ਸੁਭਾਅ ਉਹਦੇ ਵਰਗਾ ਹੋਵੇ ਤੇ ਜਿਹਦਾ ਸੁਭਾਅ ਉਹਦੇ ਵਰਗਾ ਨਹੀਂ ਉਹ ਹੋਰ ਪਾਸੇ ਤੁਰ ਪੈਂਦਾ। ਫਿਰ ਇਸ ਲਈ ਪਹਿਲੋਂ ਕੀ ਬਦਲ, ਜੇ ਮਾਲਕ ਜੀ ਕਹਿ ਰਹੇ ਨਾ ਵੀ ਸੇਜ ਏਕ ਪ੍ਰਯੋ ਸੰਗ ਦਰਸ਼ਨਾ ਪਾ, ਜੇ ਦਰਸ਼ਨ ਨਹੀਂ ਮਿਲਿਆ ਇਹਦਾ ਮਤਲਬ ਕੋਈ ਊਣ ਤਾਈ ਤੇ ਹੈ ਨਾ, ਤਾਂ ਹੀ ਨਹੀਂ ਮਿਲਿਆ। ਹੁਣ ਊਣ ਤਾਈਆਂ ਤੇ ਦੋ ਤਰ੍ਹਾਂ ਦੀਆਂ ਹੋ ਸਕਦੀਆਂ, ਜਿਹੜੀਆਂ ਊਣ ਤਾਈਆਂ ਨੇ, ਇੱਕ ਤੇ ਸਪਸ਼ਟ ਹੈ ਇਹ ਊਣ ਇਹ ਕਮੀ ਤੇ ਹੋ ਹੀ ਨਹੀਂ ਸਕਦੀ ਵੀ ਖਸਮ ਨਾਲ ਨਹੀਂ ਹੈ। ਉਹ ਮਾਲਕ ਨੇ ਪਹਿਲੋਂ ਦੱਸਤਾ ਪ੍ਰਯੋ ਸੰਗ ਉਹ ਨਾਲ ਹੈ, ਜੇ ਨਾਲ ਹੁੰਦਿਆਂ ਵੀ ਨਾ ਦੱਸੇ ਜਾਂ ਤੇ ਵੇਖਣ ਵਾਲਾ ਅੰਨਾ, ਉਹਨੂੰ ਇਸ ਕਰਕੇ ਨਹੀਂ ਦੱਸਿਆ ਤੇ ਜਾਂ ਵੇਖਣ ਵਾਲੇ ਨੂੰ ਦਿਸਦਾ ਵੀ ਹੈ ਪਰ ਊਂ ਹਨੇਰਾ ਤਾਂ ਨਹੀਂ ਦਿਸਿਆ, ਤੇ ਜਾਂ ਵੇਖਣ ਵਾਲਾ ਵੇਖਣਾ ਹੀ ਨਹੀਂ ਚਾਹੁੰਦਾ। ਹੁਣ ਇਹ ਕਾਰਨ ਨੇ, ਇਹ ਨਹੀਂ ਕਹਿ ਸਕਦੇ ਵੀ ਜਿਹਨੂੰ ਵੇਖਣਾ ਉਹ ਦਿਸਣਾ ਨਹੀਂ ਚਾਹੁੰਦਾ। ਉਹ ਤੇ ਕਹਿ ਰਿਹਾ ਮੈਨੂੰ ਵੇਖ, ਉਹ ਤੇ ਆਖ ਰਿਹਾ ਮੇਰੇ ਨਾਲ ਮਿਲਾਪ ਕਰ, ਉਹ ਤੇ ਕਹਿੰਦਾ ਆ ਮੈਂ ਤੈਨੂੰ ਆਪਣੇ ਗੱਲ ਨਾਲ ਲਾਵਾਂ, ਉਹ ਤੇ ਆਖ ਰਿਹਾ ਆ ਮੈਂ ਤੈਨੂੰ ਆਪਣਾ ਦਰਸ਼ਨ ਬਖਸ਼ਾਂ। ਹੁਣ ਤਿੰਨ ਊਣ ਤਾਈਆਂ ਨੇ ਜੀ, ਜਾਂ ਤੇ ਵੇਖਣ ਵਾਲਾ ਵੇਖਣਾ ਨਹੀਂ ਚਾਹੁੰਦਾ ਇਸ ਕਰਕੇ ਅੱਖਾਂ ਹੀ ਬੰਦ ਕਰ ਲੈਂਦਾ ਵੀ ਮੈਂ ਨਹੀਂ ਵੇਖਦਾ ਭਾਈ, ਤੇ ਜਾਂ ਵੇਖਣ ਵਾਲੇ ਨੂੰ ਦਿਸਦਾ ਕੋਈ ਨਹੀਂ ਊ ਅੰਨਾ, ਤੇ ਜਾਂ ਹਨੇਰਾ ਤੇ ਦਿਸਿਆ ਕੋਈ ਨਹੀਂ। ਫਿਰ ਚੇਤਾ ਰੱਖੋ ਜੇ ਤੇ ਅੰਨਾ ਦਿਸਦਾ ਨਹੀਂ ਫਿਰ ਤੇ ਰਜ਼ਾ 'ਚ ਰਾਜੀ ਹੈ। ਇੱਕ ਊਣ ਤਾਂ ਇਹ ਵੀ ਛੱਡ ਦਿਓ, ਹੁਣ ਰਹਿ ਗਈਆਂ ਦੋ, ਜਾਂ ਅਸੀਂ ਵੇਖਣਾ ਨਹੀਂ ਚਾਹੁੰਦੇ ਤੇ ਜਾਂ ਊ ਹਨੇਰਾ ਹੈ, ਤਾਂ ਅਜੇ ਤੱਕ ਖਸਮ ਨਹੀਂ ਦੱਸਿਆ। ਫਿਰ ਹੋਰ ਨਜ਼ਦੀਕ ਕਰੀਏ, ਵੇਖਣਾ ਨਹੀਂ ਚਾਹੁੰਦੇ ਵਾਲਾ ਵੀ ਪੱਖ ਕਿਤੇ ਨਾ ਕਿਤੇ ਆ ਕੇ ਛੱਡਣਾ ਪੈ ਜਾਂਦਾ, ਕਿਉਂਕਿ ਮਨ ਉਦਾਸ ਹੋਇਆ ਕਦੇ ਕਦੇ ਰੱਬ ਨੂੰ ਚੇਤੇ ਕਰ ਲੈਂਦਾ, ਉਦਾਸ ਹੋਇਆ ਚੇਤੇ ਕਰ ਲੈਂਦਾ, ਕਦੇ ਕਦੇ ਮਨ ਅੰਦਰ ਇੱਛਾ ਪ੍ਰਗਟ ਹੋ ਜਾਂਦੀ ਹੈ ਵੀ ਮਾਲਕਾ ਮੈਂ ਤੈਨੂੰ ਵੇਖਣਾ ਹੈ। ਇਸ ਇਹ ਇੱਛਾ ਸਦੀਵ ਬਣ ਜਾਏ ਤੇ ਪੱਖ ਵੱਖਰਾ ਹੈ, ਪਰ ਕਦੇ ਕਦੇ ਮਨ ਅੰਦਰ ਇੱਕ ਉਮੀਦ ਜਾਗਦੀ ਹੈ ਮੈਂ ਖਸਮ ਨੂੰ ਮਿਲਣਾ, ਮੈਂ ਅਕਾਲ ਨੂੰ ਮਿਲਣਾ, ਉਹਦੇ ਦਰਸ਼ਨ ਕਰਨੇ ਨੇ, ਇਸ ਲਈ ਇਹ ਵੀ ਪੱਖ ਕਿਤੇ ਨਾ ਕਿਤੇ ਪਾਸੇ ਰੱਖਣਾ ਪਏਗਾ ਵੀ ਮੈਂ ਵੇਖਣਾ ਨਹੀਂ ਚਾਹੁੰਦਾ। ਰਹਿ ਕਿਹੜਾ ਗਿਆ ਜੀ, ਹਨੇਰਾ ਹੈ ਸਾਨੂੰ ਦਿਸਦਾ ਨਹੀਂ ਹੈ, ਨਾਲ ਹੈ ਨਾਲ, ਬਿਲਕੁਲ ਉਸੇ ਤਰ੍ਹਾਂ ਕਹਿ ਲਓ ਜੀ, ਨਾਲ ਹੁੰਦਿਆਂ ਹੋਇਆਂ ਵੀ ਨਾ ਸਾਨੂੰ ਹਨੇਰੇ ਨੇ ਉਹਦੀ ਨੇੜਤਾ ਮੰਨਣ ਨਹੀਂ ਦਿੱਤੀ।

ਨਾਲ ਹੈ। ਗੁਰੂ ਸਾਹਿਬ ਜੀ ਨੇ ਬਾਣੀ 'ਚ ਜ਼ਿਕਰ ਕੀਤਾ, ਨੇੜੇ ਨਾਹੀਂ ਦੂਰ ਨਿਜ ਆਤਮੈ ਰਹੇ ਆ ਭਰਪੂਰ। ਬਾਬਾ ਕਬੀਰ ਸਾਹਿਬ ਉਹ ਨੇੜੇ ਹੈ, ਦੂਰ ਨਹੀਂ ਹੈ। ਆਪਣੇ ਅੰਦਰ ਵੇਖ। ਹੁਣ ਜੇ ਤੈਨੂੰ ਦਿਸਦਾ ਨਹੀਂ ਤੇ ਫਿਰ ਹਨੇਰਾ ਹੈ, ਹਨੇਰੇ ਕਰਕੇ ਦਿਸਦਾ ਨਹੀਂ। ਹੁਣ ਤੈਨੂੰ ਉਪਰਾਲਾ ਕਰਨਾ ਪੈਣਾ ਸੱਜਣਾ, ਚਾਨਣ ਕਰ। ਲੋ ਵਿੱਚ ਆ ਜਾ, ਤੇ ਇਹ ਨਹੀਂ ਵੀ ਉਹ ਘਰੇ ਬੈਠਾ ਤੇ ਤੂੰ ਲੋ ਬਾਹਰ ਲੱਭਣ ਤੁਰਿਆ ਜਾਏ, ਵੀ ਚਾਨਣ ਤੇ ਬਾਹਰ ਹੈ। ਬਾਹਰ ਲੱਭਣ ਨਹੀਂ ਜਾਣਾ, ਇਹ ਨਹੀਂ ਵੀ ਘਰੇ ਪਈ ਵਸਤੂ ਤੇ ਮੈਂ ਘਰ ਦੇ ਵਿੱਚ ਹਨੇਰਾ ਤੇ ਉਹਨੂੰ ਬਾਹਰ ਗਲੀ 'ਚ ਲੱਭਣ ਤੁਰਿਆ ਜਾਵਾਂ, ਵੀ ਗਲੀ 'ਚ ਤੇ ਲਾਈਟਾਂ ਜਗਦੀਆਂ। ਕਦੇ ਤਾਂ ਨਹੀਂ ਨਾ ਹੋਇਆ। ਜੇ ਘਰ ਵਿੱਚ ਵਸਤੂ ਪਈ ਹੈ, ਘਰ ਵਿੱਚ ਹਨੇਰਾ ਹੋਵੇ ਤੇ ਇਨਸਾਨ ਗਲੀ ਦੀਆਂ ਲਾਈਟਾਂ 'ਚ ਲੱਭਣ ਨਹੀਂ ਤੁਰ ਜਾਂਦਾ, ਉਹ ਘਰੇ ਚਾਨਣ ਕਰਦਾ ਵੀ ਵਸਤੂ ਘਰੇ ਪਈ ਹੈ। ਘਰੇ ਹੀ ਚਾਨਣ ਕਰਦਾ ਨਾ ਜੀ, ਕਿ ਮੁਹੱਲੇ 'ਚ ਲੱਭਣ ਤੁਰਿਆ ਜਾਂਦਾ, ਜਾਂ ਮੁਹੱਲਾ ਇਕੱਠਾ ਕਰਦਾ, ਜਾਂ ਪਿੰਡ ਇਕੱਠਾ ਕਰ ਲੈਂਦਾ ਵੀ ਮੈਂ ਭਾਈ ਮੇਰੀ ਵਸਤੂ ਗਵਾਚ ਗਈ, ਮੈਂ ਤੇ ਪਿੰਡ ਦੀ ਸੱਥ 'ਚ ਲੱਭੂ, ਇਹਦੇ ਵਿੱਚ ਤੁਸੀਂ ਹੁਣ ਲਾਈਟਾਂ ਲਾਓ, ਮੈਨੂੰ ਤੇ ਸਦਾ ਕੋਈ ਨਹੀਂ। ਉਹ ਪਿੰਡ ਦੀ ਸੱਥ ਵਿੱਚ ਲਾਈਆਂ ਲਾਈਟਾਂ ਕੀ ਕਰਨਗੀਆਂ? ਗਵਾਚੀ ਤੇ ਵਸਤੂ, ਪਈ ਤੇ ਵਸਤੂ ਘਰ ਦੇ ਵਿੱਚ ਹੈ। ਆਪਣੇ ਘਰ 'ਚ ਚਾਨਣ ਕਰ, ਪਿੰਡ ਦੀ ਸੱਥ ਵਿੱਚ ਚਾਨਣ ਕਰਨ ਦਾ ਕੋਈ ਲਾਭ ਨਹੀਂ ਹੋਣਾ। ਤੇ ਇਹ ਨਹੀਂ ਵੀ ਚਾਨਣ ਬਾਹਰ ਦਿਸੇ ਤੇ ਤੂੰ ਬਾਹਰ ਤੁਰ ਪਏ, ਉਹ ਆਪਣੇ ਘਰ ਦੀ ਪੜਚੋਲ ਕਰ, ਆਪਣੇ ਘਰ ਨੂੰ ਫਰੋਲ। ਜੇ ਤੈਨੂੰ ਤੇਰੇ ਘਰੇ ਨਹੀਂ ਦਿਸਦਾ ਤੇ ਆਪਣੇ ਘਰੇ ਚਾਨਣ ਕਰ, ਬਾਹਰਲੇ ਚਾਨਣ ਵਿੱਚ ਨਾ ਤੁਰ ਪੀ, ਵਸਤੂ ਘਰੇ ਹੀ ਹੈ। ਜੋ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਔਰ ਕਿਸ ਹੀ ਕੇ ਮਤ ਤੂੰ ਜਾਹੇ। ਸਤਿਗੁਰੂ ਜੀ ਦਾ ਪਾਵਨ ਬਚਨ ਬੜਾ ਪਿਆਰਾ ਜੀ। ਬਾਬਾ ਕਬੀਰ ਸਾਹਿਬ ਨੇ ਨਾ ਤੁਲਨਾ ਬੜੀ ਪਿਆਰੀ ਦਿੱਤੀ ਇਸ ਜੀਵ ਨੂੰ। ਕਹਿੰਦੇ ਸੁਰਹਾ ਕੀ ਜੈਸੀ ਤੇਰੀ ਚਾਲ, ਤੁਰਦਾ ਬੜਾ ਸਾਊ ਬਣ ਬਣ ਕੇ ਹੈ, ਗਾਂ ਵਰਗੀ ਤੇਰੀ ਚਾਲ ਹੈ। ਸੁਰਹਾ ਕੀ ਜੈਸੀ ਤੇਰੀ ਚਾਲ, ਤੇਰੀ ਪੂੰਛਟ ਉੱਪਰ ਝਮਕ ਵਾਲ। ਤੇਰੀ ਪੂੰਛ ਦੇ ਵਾਲ ਬੜੇ ਚਮਕਦੇ, ਪੂੰਛ ਲਾਉਂਦਾ ਤੁਰਿਆ ਜਾਂਦਾ। ਕੁੱਕਰ ਜਦੋਂ ਤੁਰਦਾ ਪੂੰਛ ਹਿਲਾਉਂਦਾ ਤੁਰਿਆ ਜਾਂਦਾ। ਬਾਬਾ ਕਬੀਰ ਸਾਹਿਬ ਕਹਿੰਦੇ ਤੁਰਦਾ ਬੜਾ ਸਾਊ ਜਿਹਾ ਹੋ ਕੇ, ਐਂ ਲੱਗਦਾ ਜਿਵੇਂ ਗਾਂ ਤੁਰੀ ਜਾਂਦੀ। ਤੂੰ ਆਪਣੀ ਪੂੰਛ ਦੇ ਵਾਲ ਵੀ ਐ ਹਿਲਾਉਂਦਾ ਜਾਂਦਾ, ਪਰ ਤੇਰੇ ਨਾ ਜਦੋਂ ਲੱਛਣ ਵੇਖੀ ਤੇ ਫਿਰ ਉਹ ਗਾਵਾਂ ਵਾਲੇ ਹੈ ਨਹੀਂ, ਉਹ ਸਾਊ ਪੁਣਾ ਦਿਸਦਾ ਨਹੀਂ। ਕਿਉਂ? ਕਿਉਂਕਿ ਚਾਕੀ ਚੱਟ ਹੈ, ਚੂਨ ਖਾਹੇ, ਚਾਕੀ ਕਾ ਚੀਥਰਾ ਕਹਾਂ ਲੈ ਜਾਏ। ਕਹਿੰਦੇ ਚੱਕੀ ਵੀ ਚੱਟ ਗਿਆ, ਆਟਾ ਵੀ ਖਾ ਗਿਆ, ਜਿਹੜੇ ਕੱਪੜੇ ਨਾਲ ਚੱਕੀ ਸਾਫ ਕਰੀ ਦੀ ਆ ਉਹ ਵੀ ਚੁੱਕ ਕੇ ਲੈ ਗਿਆ, ਤੇ ਤੈਨੂੰ ਗਾਂ ਕੌਣ ਆਖੇ? ਹੁਣ ਤੈਨੂੰ ਸਾਊ ਆਖੇ ਕਿਹੜਾ? ਇਹਦਾ ਮਤਲਬ ਇਹ ਹੈ। ਫਿਰ ਉਹਨਾਂ ਨੇ ਜੀ ਸਾਰੇ ਉਹ ਕੂਕਰ ਵਾਲੇ ਨਾ ਉਹਦੇ ਵਿੱਚ ਗੁਣ ਪ੍ਰਗਟ ਕੀਤੇ, ਉਹਦੇ ਔਗਣ ਵੀ ਪ੍ਰਗਟ ਕੀਤੇ। ਕਹਿੰਦੇ ਕਦੇ ਵੀ ਆਪਣਾ ਤੇ ਤੂੰ ਖਾ ਲਿਆ, ਜੋ ਤੇਰੇ ਮਾਲਕ ਨੇ ਤੈਨੂੰ ਪਾਇਆ ਤੂੰ ਖਾ ਲਿਆ, ਹੁਣ ਮਾਲਕ ਨੇ ਬਚਾ ਕੇ ਛਿੱਕੇ 'ਚ ਟੰਗ ਕੇ ਵੀ ਰੱਖਿਆ, ਪਰ ਤੇਰੀ ਨਜ਼ਰ ਕਿੱਥੇ ਹੈ? ਛੀਕੇ ਪਰ ਤੇਰੀ ਬਹੁਤ ਡੀਠ, ਮਤ ਲੱਕੜੀ ਛੋਟਾ ਪਰ ਹੈ ਤੇਰੀ ਪੀਠ। ਉਹ ਛਿੱਕੇ ਉੱਪਰ ਜਿਹੜੀ ਨਜ਼ਰ ਰੱਖੀ ਫਿਰਦਾ ਛੱਡ ਦੇ, ਇਹ ਨਾ ਹੋਵੇ ਮਾਲਕ ਲਿਆ ਕੇ ਲੱਕ 'ਚ ਤੇਰੇ ਸੋਟੀ ਮਾਰੇ। ਮਤ ਲੱਕੜੀ ਛੋਟਾ ਪਰ ਹੈ ਤੇਰੀ ਪੀਠ, ਪਿੱਠ ਮਤਲਬ ਲੱਕ। ਜੇ ਮਾਲਕ ਦੇ ਭੋਜਨ ਉੱਤੇ ਹੁਣ ਨਜ਼ਰ ਰੱਖੇਗਾ ਤੇ ਮਾਲਕ ਤੇਰੀ ਪਿੱਠ 'ਚ ਸੋਟੀ ਮਾਰੇਗਾ।
ਫਿਰ ਘਰੇ ਰਿਹਾ ਕਰ, ਐਵੇਂ ਬਾਹਰ ਨਾ ਤੁਰਿਆ ਫਿਰਿਆ ਕਰ। ਜੇ ਕਿਤੇ ਬਾਹਰ ਗਿਆ ਵੇਖਣ ਵਾਲੇ ਕਿਤੇ ਰੋੜੇ ਪੱਥਰ ਨਾ ਮਾਰਨ, ਇਸ ਕਰਕੇ ਘਰੇ ਰਿਹਾ ਕਰ। ਮਤ ਕੋਈ ਮਾਰੇ ਈਟ ਟੇਮ, ਇੱਟਾਂ ਨਾ ਮਾਰੇ ਕੋਈ। ਹੁਣ ਵੇਖ ਲਓ ਕੂਕਰ ਕਿਤੇ ਦਿਸ ਜਾਵੇ ਕਿਸੇ ਨੂੰ ਪੈਂਦਾ ਹੋਵੇ ਅੱਗੋਂ, ਇਹ ਫੜ ਲੈਂਦਾ ਨਾ ਅਗਲਾ ਰੋੜਾ ਵੀ ਮਾਰੋ ਹੁਣ ਇਹਨੂੰ, ਇੱਥੋਂ ਦੌੜਾਓ। ਉਹ ਸਾਰੀ ਦਸ਼ਾ ਪਤਾ ਕਿਹਦੀ ਹੈ? ਮਨ ਦੀ ਹੈ। ਉਦਾਹਰਨਾਂ ਉੱਥੇ ਦੋ ਦਿੱਤੀਆਂ ਨੇ, ਗਾਂ ਦੀ ਅਤੇ ਕੂਕਰ ਦੀ। ਗਾਂ ਦਾ ਸਿਰਫ ਜ਼ਿਕਰ ਕੀਤਾ ਚਾਲ ਰੂਪ 'ਚ, ਵੀ ਤੁਰਦਾ ਗਾਂ ਵਾਂਗੂ ਸਾਊ ਜਿਹਾ ਬਣ ਕੇ, ਪਰ ਲੱਛਣ ਸਾਰੇ ਤੇਰੇ ਇੱਕ ਕੂਕਰ ਵਰਗੇ ਨੇ, ਇੱਕ ਕੁੱਤੇ ਵਰਗੇ ਨੇ। ਫਿਰ ਕਹਿੰਦੇ ਜੋ ਘਰ ਮੈਂ ਹੈ ਸੋ ਤੂੰ ਢੂੰਡ ਖਾਹੇ, ਜਿਹੜਾ ਤੇਰੇ ਘਰ ਵਿੱਚ ਹੈ ਉਹ ਹੀ ਲੱਭ ਕੇ ਖਾ ਲਾ, ਚੰਗਾ ਰਹੇਗਾ। ਔਰ ਕਿਸ ਹੀ ਕੇ ਮਤ ਤੂੰ ਜਾਹੇ, ਉਹ ਤੇਰਾ ਮਾਲਕ ਤੇਰੀ ਸੰਭਾਲ ਕਰਦਾ। ਜੇ ਤੂੰ ਆਖੇ ਵੀ ਹੁਣ ਮੈਂ ਗੁਆਂਢ 'ਚ ਜਾ ਕੇ ਉੱਥੇ ਵੀ ਉਵੇਂ ਹੀ ਤੁਰਿਆ ਫਿਰਾਂ ਜਿਵੇਂ ਮਾਲਕ ਦੇ ਘਰੇ ਤੁਰਿਆ, ਅਗਲੇ ਉਸੇ ਵੇਲੇ ਤੋਰ ਦੇਣਗੇ ਵੀ ਚੱਲ। ਨਹੀਂ, ਜਿਵੇਂ ਜਿੰਨੇ ਤੇ ਪਾਲਤੂ ਜਾਨਵਰ ਰੱਖੇ ਆ ਜੀ, ਉਹ ਤੇ ਉਸ ਜਾਨਵਰ ਨਾਲ ਬੜਾ ਨੇਹ ਕਰਦਾ, ਤੇ ਜਿੰਨੇ ਨਹੀਂ ਰੱਖਿਆ ਉਹ ਕਹਿੰਦਾ ਵੀ ਸਾਨੂੰ ਕੋਈ ਨੇਹ ਨਹੀਂ ਇਹਦੇ ਨਾਲ, ਵੀ ਅਸੀਂ ਆਪਣੇ ਘਰ 'ਚ ਨਹੀਂ ਦੇਖ ਸਕਦੇ ਇਹਨੂੰ। ਫਿਰ ਉਹਨੂੰ ਦੌੜਾਉਂਦੇ ਨੇ, ਕਹਿੰਦੇ ਇਸ ਲਈ ਭਾਈ ਕਿਸੇ ਹੋਰ ਪਾਸੇ ਨਾ ਜਾਈ, ਆਪਦੇ ਘਰੇ ਰਹਿ, ਕਿਉਂਕਿ ਜੇ ਹੋਰ ਪਾਸੇ ਗਿਆ ਤਾਂ ਇੱਟਾਂ ਰੋੜੇ 'ਤੇ ਫਿਰ ਵੱਜਣਗੇ। ਹੁਣ ਉਹ ਸਾਰੇ ਪੱਖ ਤੋਂ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਅੱਜ ਮਨ ਨੂੰ ਇਹੀ ਸਮਝਾਇਆ, ਕਹਿੰਦੇ ਤੇਰੇ ਹਿਰਦੇ ਰੂਪੀ ਘਰ ਦੇ ਵਿੱਚ ਉਹ ਬੈਠਾ, ਤੂੰ ਉਹਨੂੰ ਬਾਹਰ ਲੱਭਣ ਤੁਰਿਆ ਜਾਏਗਾ, ਇੱਟਾਂ ਰੋੜੇ ਹੀ ਵੱਜਣਗੇ, ਮਿਲਣਾ ਕੁਛ ਨਹੀਂ ਹੈ। ਹਨੇਰਾ ਤੇਰੇ ਘਰ 'ਚ ਹੈ, ਬਾਹਰ ਲੱਭ ਕੇ ਜਾ ਕੇ ਕੀ ਮਿਲੇਗਾ? ਆਪਣੇ ਘਰ ਅੰਦਰ ਚਾਨਣ ਕਰ, ਊਹਾਂ ਤੋ ਜਾਈਏ ਜਾਓ ਈਹਾਂ ਨਾ ਹੋਏ, ਕੱਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚੱਲੇ ਮਨ ਭਇਓ ਭੰਗ। ਕਹਿੰਦੇ ਕਿੱਥੇ ਜਾਈਏ, ਘਰ ਰੰਗ ਲੱਗ ਜਾਏ ਪਰ ਮੇਰਾ ਚਿੱਤ ਨਾ ਚੱਲੇ, ਚਿੱਤ ਨਹੀਂ ਚੱਲਦਾ, ਮਨ ਭਇਓ ਭੰਗ। ਏਕ ਦਿਵਸ ਮਨ ਭਈ ਉਮੰਗ, ਮਨ ਦੇ ਅੰਦਰ ਉਮੰਗ ਪੈਦਾ ਹੋਈ, ਮੈਂ ਮਿਲਣਾ ਚਾਹੁੰਦਾ ਆ ਆਪਣੇ ਖਸਮ ਨੂੰ ਮਿਲਣਾ ਚਾਹੁੰਦਾ। ਜੇ ਉਹਨੂੰ ਮਿਲਣਾ ਤੇ ਸਤਿਗੁਰੂ ਕਹਿੰਦੇ ਫਿਰ ਆਪਣਾ ਹਿਰਦਾ ਫਰੋਲ, ਇੱਥੋਂ ਹਨੇਰਾ ਦੂਰ ਕਰ। ਫਿਰ ਸੇਜ ਏਕ ਪ੍ਰਿਓ ਸੰਗ ਦਰਸ਼ ਨਾ ਪਾਈਏ ਰਾਮ। ਕਿੱਡੀ ਬਦਕਿਸਮਤੀ ਹੈ, ਗੁਰੂ ਘਰੇ ਆਈਏ ਕਾਹਦੇ ਲਈ ਆਏ? ਗੁਰੂ ਸਾਹਿਬ ਦੇ ਦਰਸ਼ਨ ਕਰਨ, ਇਸੇ ਲਈ ਆਏ ਹਨ ਕਿ ਕੋਈ ਹੋਰ ਮਕਸਦ ਵੀ ਹੁੰਦਾ? ਗੁਰੂ ਘਰ ਆਏ ਹਾਂ ਗੁਰੂ ਦੇ ਦਰਸ਼ਨ ਕਰਨ। ਗੁਰੂ ਦੇ ਦਰਸ਼ਨ ਕਰਨ ਆਏ, ਚਲੋ ਗੱਲ ਉਹ ਵੀ ਨਾਲ ਹੀ ਹੈ ਵੀ ਅਸੀਂ ਆਪਣੇ ਮਨ ਦੀਆਂ ਕੁਛ ਕੁ ਇੱਛਾਵਾਂ ਵੀ ਲੈ ਕੇ ਆਏ, ਦਰਸ਼ਨਾਂ ਵਾਲੀ ਗੱਲ ਤੇ ਪਿੱਛੇ ਰਹਿ ਜਾਂਦੀ ਹੈ, ਪਹਿਲਾਂ ਤੇ ਗੱਲ ਲਾਲਸਾਵਾਂ ਦੀ ਹੈ, ਪਹਿਲਾਂ ਤੇ ਗੱਲ ਲਾਲਸਾਵਾਂ ਦੀ ਆ ਵੀ ਜੇ ਮੇਰੀਆਂ ਇੱਛਾ ਨਾ ਹੋਣ ਮੈਂ ਆਉਂਦਾ ਨਹੀਂ, ਮੇਰੇ ਮਨ ਦੀਆਂ ਲਾਲਸਾਵਾਂ ਨਾ ਹੋਣ ਮੈਂ ਆਉਂਦਾ ਨਹੀਂ, ਉਹ ਤੇ ਲਾਲਸਾਵਾਂ ਨੇ ਮੈਂ ਤਾਂ ਆਇਆ। ਚਲੋ ਵੀ ਲਾਲਸਾ ਵੀ ਆਪਾਂ ਮੰਗਣੀ ਆ ਗੁਰੂ ਕੋਲੋਂ, ਇੱਛਾ ਵੀ ਮੰਗਣੀ, ਨਾਲ ਦਰਸ਼ਨ ਕਰ ਲਾਂਗੇ ਅਸੀਂ ਨਾ, ਇੱਦਾਂ ਕਰਨ ਵੀ ਗੁਰੂ ਸਾਹਿਬ ਦੇ ਸਹਾਣ ਕਰਨ ਆਏ ਉਹਨੇ ਵੀ ਮੈਂ ਤੁਹਾਡੇ ਦਰਸ਼ਨ ਕਰਨ ਆਇਆ, ਸਹਾਣ ਨਹੀਂ ਕਰਨਾ ਏ, ਅਸੀਂ ਆਪਣਾ ਭਲਾ ਕਰਨਾ ਏ, ਆਪਣੇ ਭਲੇ ਵਾਸਤੇ ਆਏ, ਅਸੀਂ ਆਪਦੀਆਂ ਹੀ ਮੰਗਾਂ ਲੈ ਕੇ ਆਇਆ, ਗੁਰੂ ਸਾਹਿਬ ਦਾ ਅਸੀਂ ਕੀ ਸਵਾਰਨਾ? ਗੁਰੂ ਸਾਹਿਬ ਦਾ ਕੁਝ ਸਵਾਰਨ ਥੋੜ੍ਹੀ ਆਏ ਹਾਂ ਅਸੀਂ, ਅਸੀਂ ਆਪਣਾ ਸਵਰਾਉਣ ਵਾਸਤੇ ਆਏ ਹਾਂ ਵੀ ਸਾਡਾ ਵਿਗੜਿਆ ਹੋਇਆ ਸਤਿਗੁਰੂ ਤੂੰ ਸਵਾਰਨਾ, ਇਸੇ ਕਰਕੇ ਹੀ ਆਏ ਹਨ ਕਿ ਗੁਰੂ ਸਾਹਿਬ ਦਾ ਕੁਛ ਸਵਾਰਨਾ ਹੈ ਵੀ ਮੈਂ ਤੁਹਾਡਾ ਸਵਾਰਨਾ ਆ, ਕਾਰਜ ਤੁਹਾਡੇ ਸਵਾਰੂ, ਮੈਂ ਤੇ ਗੁਰੂ ਕੋਲ ਆ ਕੇ ਇਹ ਅਰਦਾਸ ਕਰਨ ਆਇਆ ਵੀ ਸਤਿਗੁਰੂ ਮੇਰੇ ਵਿਗੜੇ ਕਾਰਜ ਵੀ ਸਵਾਰ ਦੇ, ਮੇਰੇ ਰੁਕੇ ਹੋਏ ਕਾਰਜ ਵੀ ਬਣਾ ਦੇ, ਜਿਹੜਾ ਕਾਰਜ ਮੇਰਾ ਬੰਧ
ਰੁਕਾਵਟ ਆਈ ਹੋਈ ਵਾਧਾ ਬਣੀ ਹੋਈ ਹੈ ਉਹ ਵਾਧਾ ਵੀ ਖਤਮ ਕਰ ਦੇ, ਮੇਰੇ ਸਾਰੇ ਕਾਰਜ ਸਵਾਰ। ਮੈਂ ਤਾਂ ਗੁਰੂ ਕੋਲੋਂ ਇਸ ਕਰਕੇ ਆਇਆ, ਗੁਰੂ ਦਾ ਸਵਾਰਨ ਥੋੜ੍ਹੀ ਆਇਆ, ਕੁਛ ਆਪਣਾ ਸਵਰਾਉਣ ਆਇਆ। ਚਲੋ ਦਰਸ਼ਨ ਵੀ ਕਰ ਲਾਂਗੇ ਜੀ, ਆ ਗਏ। ਹੁਣ ਇਨਸਾਨ ਗੁਰੂ ਘਰ ਦੀ ਇਮਾਰਤ ਵਿੱਚ ਆਇਆ ਹੋਵੇ, ਸਾਰੇ ਪਾਸੇ ਫਿਰ ਲਏ, ਸਾਰੇ ਪਾਸੇ ਲੰਗਰ ਹਾਲ 'ਚ ਵੀ ਜਾ ਆਇਆ, ਜੋੜਾ ਘਰ 'ਚ ਵੀ ਜਾ ਆਇਆ, ਸਾਰੇ ਪਾਸੇ ਜਾ, ਦਰਬਾਰ 'ਚ ਜਾਵੇ ਹੀ ਨਾ, ਬਾਕੀ ਸਾਰੇ ਪਾਸੇ ਚਲਾ ਜਾਏ। ਗੁਰੂ ਘਰ ਦੀ ਪਾਰਕਿੰਗ 'ਚ ਵੀ ਜਾ ਆਇਆ, ਗੁਰੂ ਘਰ ਦੀਆਂ ਜਿੰਨੇ ਅਸਥਾਨ ਸੀ ਸਾਰਿਆਂ 'ਤੇ ਜਾ ਆਇਆ, ਜੋੜਾ ਘਰ 'ਚ ਵੀ ਜਾ ਆਇਆ, ਲੰਗਰ ਹਾਲ 'ਚ ਵੀ ਜਾ, ਹੋਰ ਹੋ ਸਕਦਾ ਸਰੋਵਰ 'ਤੇ ਵੀ ਜਾ ਆਇਆ, ਸਾਰੇ ਪਾਸੇ ਜਾ। ਜਿੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਉੱਥੇ ਨਹੀਂ ਗਿਆ, ਮੁੜ ਆਇਆ ਘਰੇ ਆ ਕੇ ਪਤਾ ਕੀ ਕਹਿੰਦਾ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਫਿਰ ਪੁੱਛ, ਜਿਨ੍ਹਾਂ ਨੂੰ ਦੱਸਿਆ ਵੀ ਦਰਸ਼ਨ ਨਹੀਂ, ਉਹਨਾਂ ਪੁੱਛ ਲਿਆ ਵੀ ਭੀੜ ਸੀ? ਉਹ ਕਹਿੰਦਾ ਨਹੀਂ। ਕਹਿੰਦੇ ਫਿਰ ਗਿਆ ਕਿਉਂ ਨਹੀਂ ਦਰਬਾਰ, ਦਰਸ਼ਨ ਕਿਉਂ ਨਹੀਂ ਕੀਤੇ? ਕਹਿੰਦਾ ਮੈਂ ਦਰਬਾਰ 'ਚ ਹੀ ਨਹੀਂ ਗਿਆ। ਦਰਸ਼ਨ ਕਿਉਂ ਨਹੀਂ ਕੀਤੇ? ਕਹਿੰਦਾ ਮੈਂ ਦਰਬਾਰ 'ਚ ਨਹੀਂ ਗਿਆ, ਲੰਗਰ ਹਾਲ 'ਚ ਜਾ ਕੇ ਆਇਆ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਜੋੜਾ ਘਰ 'ਚ ਜਾ ਕੇ ਆਇਆ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਸਰੋਵਰ 'ਤੇ ਜਾ ਕੇ ਆਇਆ, ਗੁਰੂ ਸਾਹਿਬ ਦੇ ਦਰਸ਼ਨ ਨਹੀਂ ਹੋਏ। ਇਹਨੇ ਦਰਬਾਰ 'ਚ ਗਿਆ ਸੀ, ਕਹਿੰਦਾ ਨਹੀਂ ਉੱਥੇ ਨਹੀਂ ਗਿਆ, ਉੱਥੇ ਨਹੀਂ ਗਿਆ। ਅਤੇ ਜਿਹੜਾ ਜੀਵ ਗੁਰੂ ਘਰ 'ਚ ਆ ਕੇ ਵੀ ਗੁਰੂ ਦੇ ਦਰਸ਼ਨਾਂ ਤੋਂ ਸੱਖਣਾ ਮੁੜ ਜੇ, ਉਹਨੂੰ ਕੀ ਆਖਾਂਗੇ? ਬਦਕਿਸਮਤੀ, ਬਦਕਿਸਮਤੀ। ਮਨੁੱਖਾ ਜਨਮ ਵੀ ਮਿਲਿਆ, ਹਿਰਦਾ ਰੂਪੀ ਘਰ ਵੀ ਮਿਲਿਆ, ਹਿਰਦਾ ਰੂਪੀ ਸੇਜਾ ਵੀ ਮਿਲੀ, ਉਸ ਹਿਰਦਾ ਰੂਪੀ ਸੇਜਾ ਉੱਤੇ ਕੰਤ ਵੀ ਮਿਲਿਆ, ਖਸਮ ਵੀ ਮਿਲਿਆ। ਪਰ ਜੇ ਜੀਵ ਕਦੇ ਹਿਰਦੇ ਰੂਪੀ ਸੇਜਾ 'ਤੇ ਆਨੰਦ ਨਾ ਮਾਣੇ, ਇਹ ਜੀਵ ਦੀ ਬਦਕਿਸਮਤੀ ਹੈ। ਖਸਮ ਨਾਲ ਦੱਸਿਆ ਨਹੀਂ, ਜਿਵੇਂ ਇੱਕ ਪਾਵਨ ਬਚਨ ਹੈ ਜੀ, ਬਾਬਾ ਫਰੀਦ ਸਾਹਿਬ ਕਹਿੰਦੇ, ਅੱਜ ਨਾ ਸੁੱਤੀ ਕੰਤ ਸਿਉਂ, ਅੰਗ ਮੁੜੇ ਮੁੜ ਜਾਹੇ। ਕਹਿੰਦੇ ਮੈਂ ਅੱਜ ਆਪਣੇ ਖਸਮ ਨੂੰ ਨਹੀਂ ਮਿਲਿਆ, ਆਪਣੇ ਮਾਲਕ ਨੂੰ ਨਹੀਂ ਮਿਲਿਆ, ਅਤੇ ਮੈਨੂੰ ਮੇਰਾ ਨਾ ਜੀਵਨ ਵੀ ਤਰਕਾਰ ਲੱਗ ਰਿਹਾ। ਅਤੇ ਨਾਲ ਦੂਜਾ ਜ਼ਿਕਰ ਕੀਤਾ ਉਹਨਾਂ ਇਸਤਰੀਆਂ ਦਾ, ਕਹਿੰਦੇ ਜਿਨ੍ਹਾਂ ਨੇ ਅਜੇ ਤੱਕ ਆਪਣਾ ਖਸਮ ਵੇਖਿਆ ਹੀ ਨਹੀਂ, ਉਹਨਾਂ ਵਿਚਾਰੀਆਂ ਦੀਆਂ ਕਿਵੇਂ ਜੀਵਨ ਗੁਜ਼ਰਦਾ, ਉਹਨਾਂ ਦੀ ਜ਼ਿੰਦਗੀ ਕਿਵੇਂ ਲੰਘਦੀ ਹੈ। ਹੁਣ ਇੱਥੇ ਇਸਤਰੀਆਂ ਭਾਵ ਆਪਾਂ ਸਾਰੇ ਜੀਵ, ਖਸਮ ਅਕਾਲ ਪੁਰਖ। ਕਹਿੰਦੇ ਮੈਂ ਅੱਜ ਨਹੀਂ ਉਹਨੂੰ ਚੇਤੇ ਕੀਤਾ, ਅਤੇ ਇੰਜ ਲੱਗਦਾ ਵੀ ਮੇਰਾ ਜੀਵਨ ਵੀ ਤਰਕਾਰ ਯੋਗ ਹੈ, ਸਾਰੀ ਜ਼ਿੰਦਗੀ ਹੋਈ ਫਿਟਕਾਰ ਯੋਗ ਹੈ, ਸਿਰਫ ਅੱਜ ਚੇਤੇ ਨਹੀਂ ਕੀਤਾ। ਅਤੇ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਲੰਘਾਈ ਉਹਦੀ ਯਾਦ ਤੋਂ ਬਿਨਾਂ, ਦੁਖੀ ਰਹਿਣ ਵੇ ਹਾਏ। ਫਿਰ ਰਾਤ ਜ਼ਿੰਦਗੀ ਦੀ ਕਾਹਦੇ 'ਚ ਲੰਘਦੀ ਹੈ? ਦੁੱਖਾਂ ਦੇ ਵਿੱਚ। ਫਿਰ ਸਾਰੀ ਜ਼ਿੰਦਗੀ ਦੀ ਰਾਤ, ਜੀਵਨ ਰੂਪੀ ਰਾਤ ਦੁੱਖਾਂ ਵਿੱਚ ਗੁਜ਼ਰਦੀ ਹੈ, ਜੀਵਨ ਰੂਪੀ ਸਾਰੀ ਜ਼ਿੰਦਗੀ ਹੋਈ ਫਿਰ ਦੁੱਖਾਂ 'ਚ ਲੰਘੀ। ਸਤਿਗੁਰੂ ਕਹਿੰਦੇ ਮੈਂ ਅਕਾਲ ਪੁਰਖ ਪਰਮੇਸ਼ਵਰ ਦੇ ਦਰਸ਼ਨ ਕਰ ਨਹੀਂ ਸਕਿਆ, ਫਿਰ ਉਹਦਾ ਕਾਰਨ ਦੱਸਿਆ, ਕਹਿੰਦੇ ਅਵਗਣ ਮੋਹੇ ਅਨੇਕ, ਨਾ ਦਿਸਣ ਦਾ ਕਾਰਨ ਮੇਰੇ ਔਗਣ, ਕੱਤ ਮਹਿਲ ਬੁਲਾਈ ਹੈ। ਉਹ ਮੈਨੂੰ ਆਪਣੇ ਘਰ ਦੇ ਵਿੱਚ, ਆਪਣੇ ਮਹਿਲ ਦੇ ਵਿੱਚ ਕਿਵੇਂ ਸੱਦ ਲੈਂਦਾ। ਜਿਵੇਂ ਨਾ ਜੀ, ਇਸਤਰੀ
ਜੀਵ ਇਸਤਰੀ ਨੂੰ ਨਾ ਗੁਰੂ ਸਾਹਿਬ ਨੇ ਦੋ ਰੂਪਾਂ 'ਚ ਦਰਸਾਇਆ, ਜਿਵੇਂ ਸਮਾਜ ਵਿੱਚ ਸੁਹਾਗਣ ਔਰ ਦੁਹਾਗਣ। ਜਿਹੜੀ ਤੇ ਸੁਹਾਗਣ ਹੈ ਉਹ ਸਮਾਜ ਦਾ ਸਾਰਾ ਮਾਣ ਸਤਿਕਾਰ ਪ੍ਰਾਪਤ ਕਰਦੀ ਹੈ। ਸੁਹਾਗਣ ਪਤੀਵ੍ਰਤਾ ਧਰਮ ਵਿੱਚ ਪੱਕੀ, ਉਹ ਸਾਰਾ ਮਾਣ ਪ੍ਰਾਪਤ ਕਰਦੀ ਹੈ, ਰਿਸਪੈਕਟ ਜਿੰਨੀ ਸਮਾਜ ਦੇ ਸਕਦਾ ਉਨੀ ਲੈਂਦਾ। ਦੁਹਾਗਣ ਜਿਹੜੀ ਪਤੀਵ੍ਰਤਾ ਧਰਮ ਵਿੱਚ ਪੱਕੀ ਨਹੀਂ, ਉਹਨੂੰ ਸਮਾਜ ਕਿੰਨਾ ਕੁ ਸਤਿਕਾਰ ਦਿੰਦਾ ਹੈ ਜੀ, ਕਿੰਨੀ ਕੁ ਰਿਸਪੈਕਟ ਦਿੰਦਾ ਹੈ। ਸਤਿਗੁਰੂ ਨੇ ਬਾਣੀ ਦੇ ਵਿੱਚ ਉਸ ਜੀਵ ਦਾ ਜ਼ਿਕਰ ਕਰਦੇ ਹਨ ਜਿਹੜਾ ਅਕਾਲ ਪੁਰਖ ਨਾਲ ਜੁੜ ਨਹੀਂ ਸਕਿਆ। ਮੱਲ ਕਹਿੰਦੇ ਇਹਦੀ ਦਸ਼ਾ ਇੱਦਾਂ ਦੀ ਹੈ, ਜਿਉਂ ਘਰ ਘਰ ਹੰਢੈ ਰੰਨ ਦੁਹਾਗਣ, ਉਹਦੀ ਦਸ਼ਾ ਹੈ ਜਿਹੜੀ ਇੱਕ ਦੁਹਾਗਣ ਇਸਤਰੀ ਆਪਣੇ ਪਤੀਵ੍ਰਤਾ ਧਰਮ ਵਿੱਚ ਪੱਕੀ ਨਹੀਂ, ਜਿਵੇਂ ਉਹ ਘਰ ਘਰ ਦੇ ਵਿੱਚ ਹੰਢਦੀ ਹੈ, ਕਹਿੰਦੇ ਉਸ ਤਰੀਕੇ ਦੀ ਹਾਲਤ ਉਸ ਜੀਵ ਦੀ ਹੈ ਜਿਹੜਾ ਉਹਦੇ ਤੱਕ ਜੁੜ ਉਹਦੇ ਨਾਲ ਸਾਂਝ ਨਹੀਂ ਪਾ ਸਕਿਆ। ਮੋਹੇ ਅਵਗਣ, ਹੁਣ ਮੇਰਾ ਜੀਵਨ ਹੋਵੇ ਦੁਹਾਗਣਾਂ ਵਾਲਾ। ਭਾਈ ਗੁਰਦਾਸ ਜੀ ਨੇ ਕਿਹਾ ਨਾ, ਪੁੱਛਤ ਸੁਹਾਗਣ ਕਰਮ ਹੈ ਦੁਹਾਗਣ ਕੇ। ਪੁੱਛਿਆ ਕਿਹਨੂੰ? ਸੁਹਾਗਣ ਨੂੰ ਵੀ, ਤੂੰ ਦੱਸ ਤੂੰ ਆਪਣੇ ਪਤੀਵ੍ਰਤਾ ਧਰਮ ਵਿੱਚ ਪੱਕੀ ਹੈ, ਤੁਹਾਡਾ ਆਪਸੀ ਨੇਹ ਪ੍ਰੇਮ ਬੜਾ ਹੈ, ਮੈਨੂੰ ਵੀ ਦੱਸ ਵੀ ਮੇਰਾ ਵੀ ਆਪਣੇ ਖਸਮ ਨਾਲ ਨੇਹ ਬਣ ਜੇ। ਉਹਨੇ ਦੱਸਤਾ, ਦੱਸਿਆ ਕਿ ਜੋ ਗੁਰ ਕਹੈ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ। ਇਹ ਦੱਸਿਆ, ਦੱਸਿਆ ਕਿ ਜੋ ਖਸਮ ਕਹਿੰਦਾ ਉਹਨੂੰ ਸਿਰ ਮੱਥੇ ਕਰਕੇ ਮੰਨ ਲਾ, ਇਹੀ ਦੱਸਿਆ ਨਾ। ਹੁਣ ਪੁੱਛ ਲਿਆ, ਸੁਣ ਵੀ ਲਿਆ, ਜਵਾਬ ਵੀ ਮਿਲ ਗਿਆ, ਜਵਾਬ ਮਿਲਿਆ ਸੁਣ ਲਿਆ। ਹੁਣ ਫਰਜ਼ ਤਾਂ ਇਹ ਬਣਦਾ ਸੀ ਜੋ ਸੁਣਿਆ ਉਹਨੂੰ ਮੰਨ ਲੈਂਦੀ, ਨੇਹ ਬਣ ਜਾਂਦਾ, ਖਸਮ ਨਾਲ ਸਾਂਝ ਬਣ ਜਾਂਦੀ। ਪਰ ਨਾਲ ਉਹਨਾਂ ਜ਼ਿਕਰ ਕੀਤਾ ਕਰਮ ਹੈ ਦੁਹਾਗਣ, ਕੰਮ ਹਜੇ ਵੀ ਦੁਹਾਗਣਾਂ ਵਾਲੇ ਨੇ, ਸੁਣਿਆ ਪਰ ਮੰਨਿਆ ਨਹੀਂ। ਸੁਣ ਲਿਆ ਵੀ ਖਸਮ ਦੀ ਹਰ ਗੱਲ ਨੂੰ ਸਿਰ ਮੱਥੇ ਕਰਕੇ ਮੰਨਣਾ, ਅਕਾਲ ਪੁਰਖ ਦਾ ਹੁਕਮ ਕਦੇ ਵੀ ਉਹਦੀ ਹੁਕਮ ਦੀ ਅਦੂਲੀ ਨਹੀਂ ਕਰਨੀ, ਉਹਦੇ ਹੁਕਮ ਤੋਂ ਬਾਹਰਿਆਂ ਨਹੀਂ ਹੋਣਾ, ਉਹਦਾ ਹਰ ਹੁਕਮ ਸਿਰ ਮੱਥੇ ਕਰਕੇ ਮੰਨਣਾ। ਸੁਣ ਲਿਆ, ਫਰਜ਼ ਕੀ ਬਣਦਾ ਸੀ? ਜੋ ਹੁਕਮ ਹੁੰਦਾ ਉਹ ਮੰਨ ਲੈਂਦਾ, ਜੋ ਵਰਤ ਰਿਹਾ ਵਰਤਾਰਾ ਸਿਰ ਮੱਥੇ। ਪਰ ਸਾਹਿਬ ਕਹਿੰਦੇ ਕਰਮ ਹੈ ਦੁਹਾਗਣ ਕੇ, ਭਾਈ ਗੁਰਦਾਸ ਜੀ ਕਹਿੰਦੇ ਕੰਮ ਅਜੇ ਵੀ ਦੁਹਾਗਣ ਵਾਲੇ। ਫਿਰ ਨਾਲ ਅੱਗੇ ਸਪਸ਼ਟ, ਹਿਰਦੇ ਵਿਭਚਾਰ, ਹਿਰਦੇ ਵਿੱਚ ਅਜੇ ਵੀ ਵਿਭਚਾਰ ਹੈ, ਹਿਰਦੇ ਵਿੱਚ ਅਜੇ ਵੀ ਵਿਕਾਰ ਨੇ, ਅਜੇ ਵੀ ਹਿਰਦੇ ਵਿੱਚੋਂ ਉਹ ਭੈੜੀ ਮਤ, ਭੈੜੀ ਸੋਚ, ਭੈੜੀ ਵਿਚਾਰ ਨੂੰ ਨਹੀਂ ਛੱਡਿਆ। ਕੱਤ ਸੇਜਾ ਬੁਲਾਈਏ, ਕਹਿੰਦੇ ਦੱਸ ਫਿਰ ਉਹ ਤੈਨੂੰ ਸੇਜਾ 'ਤੇ ਕਿਵੇਂ ਬੁਲਾਵੇ, ਉਹ ਤੈਨੂੰ ਆਪਣੇ ਘਰ 'ਚ ਕਿਵੇਂ ਰੱਖ ਲਏ ਭਾਈ? ਪਹਿਲਾਂ ਤੈਨੂੰ ਆਪਣੇ ਆਪ ਵਿੱਚ ਪੱਕਿਆ, ਆਪਣੇ ਧਰਮ ਵਿੱਚ, ਆਪਣੇ ਪਤੀਵ੍ਰਤਾ ਧਰਮ ਵਿੱਚ ਪੱਕਿਆ ਹੋਣਾ ਪਏਗਾ, ਫਿਰ ਹੀ ਸੱਚ ਰੱਖੇਗਾ ਨਾ। ਜੇ ਤੂੰ ਆਪਣੇ ਪਤੀਵ੍ਰਤਾ ਧਰਮ ਵਿੱਚ ਪੱਕਿਆ ਨਹੀਂ, ਉਹ ਕਿਵੇਂ ਰੱਖ ਲਏ, ਕਿਵੇਂ ਸੰਭਾਲ ਲਏ? ਇਸ ਲਈ ਸਤਿਗੁਰੂ ਕਹਿੰਦੇ ਅਵਗਣ ਮੋਹੇ ਅਨੇਕ, ਮੇਰੇ 'ਚ ਕਹਿੰਦੇ ਅਨੇਕਾਂ ਹੀ ਔਗਣ ਨੇ। ਕੱਤ ਮਹਿਲ ਬੁਲਾਈਏ, ਫਿਰ ਉਹ ਆਪਣੀ ਹਜ਼ੂਰੀ ਵਿੱਚ ਕਿਵੇਂ ਬੁਲਾ ਲਏ, ਕਿਵੇਂ ਸੱਦ ਲਏ ਉਹ ਆਪਣੇ ਕੋਲ, ਕਿਵੇਂ ਉਹ ਪ੍ਰਸੰਨ ਹੋਏ, ਕਿਵੇਂ ਉਹ ਖੁਸ਼ ਹੋਏ। ਹੁਣ ਜੀਵ ਇਸਤਰੀ ਆਖੀ ਜਾਏ ਮੈਂ ਆਪਣੇ ਖਸਮ ਨੂੰ ਮਿਲਣਾ, ਤੇ ਚਾਹੀਦਾ ਕੀ ਹੈ? ਜੋ ਖਸਮ ਨੂੰ ਚੰਗਾ ਲੱਗਦਾ ਉਦਾਂ ਦਾ ਸ਼ਿੰਗਾਰ, ਉਹੀ ਚਾਹੀਦਾ ਨਾ।
ਤੇ ਜੀਵ ਇਸਤਰੀ ਆਖੀ ਜਾਵੇ ਮੈਂ ਮਿਲਣਾ, ਪਰ ਸ਼ਿੰਗਾਰ ਉਹ ਹੋਵੇ ਹੀ ਨਾ ਜਿਹੜਾ ਖਸਮ ਨੂੰ ਚੰਗਾ ਲੱਗਦਾ। ਤੇ ਜਿਹੜੀ ਜੀਵ ਇਸਤਰੀ ਅਕਾਲ ਪੁਰਖ ਨੂੰ ਚੰਗੀ ਨਾ ਲੱਗੇ, ਉਹਨੂੰ ਭਾਵੇ ਨਾ, ਉਹ ਕਦੇ ਮਿਲਦੀ ਨਹੀਂ, ਉਹਦਾ ਮਿਲਾਪ ਨਹੀਂ ਹੈ। ਮਿਲਾਪ ਉੱਥੇ ਹੀ ਹੈ ਜਿੱਥੇ ਜੀਵ ਇਸਤਰੀ ਦੇ ਅੰਦਰ ਲਾਲਸਾ ਵੀ ਹੈ, ਲਾਲਸਾ ਦੇ ਨਾਲ ਨਾਲ ਖਸਮ ਨੂੰ ਭਾਵ ਵੀ ਰਹੀ ਹੈ, ਫਿਰ ਮਿਲਾਪ ਹੈ। ਜੇ ਖਸਮ ਨੂੰ ਨਾ ਭਾਵੇ, ਰੱਖੀ ਚੱਲੋ ਲਾਲਸਾ, ਕੀ ਕਰੇਗੀ। ਮੈਂ ਹੁਣ ਜਿਵੇਂ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਵੀ ਪੁੱਛ ਲਿਆ ਪਰ ਬਦਲਿਆ ਨਹੀਂ। ਸਾਰਾ ਜਦੋਂ ਬਚਨ ਪੜ੍ਹੀਏ, ਤੁਰਨ ਵਾਸਤੇ ਪੁੱਛ ਲਿਆ ਰਾਹ ਕਿਹੜਾ ਜਾਂਦਾ ਪਰ ਤੁਰਿਆ ਨਹੀਂ। ਰੋਗ ਮਿਟਾਉਣ ਵਾਸਤੇ ਵੈਦ ਕੋਲੋਂ ਦਵਾਈ ਪੁੱਛ ਲਈ ਪਰ ਖਾਧੀ ਨਹੀਂ। ਖਸਮ ਨਾਲ ਸਾਂਝ ਪਾਉਣ ਵਾਸਤੇ ਸੁਹਾਗਣ ਕੋਲੋਂ ਪੁੱਛ ਲਿਆ ਪਰ ਆਪਣੇ ਆਪ ਨੂੰ ਬਦਲਿਆ ਨਹੀਂ। ਕੀ ਮਿਲਿਆ? ਕਹਿੰਦੇ ਇਕੱਲਾ ਪੁੱਛਣ ਨਾਲ ਕਦੇ ਮੰਜ਼ਿਲ ਤੇ ਨਹੀਂ ਪਹੁੰਚੀਦਾ, ਤੁਰਨਾ ਪੈਂਦਾ ਹੈ। ਇਕੱਲੀ ਦਵਾਈ ਲਿਖਾ ਕੇ ਲੈ ਆਉਣ ਨਾਲ, ਮੈਡੀਕਲ ਸਟੋਰ ਤੋਂ ਲੈ ਆਉਣ ਨਾਲ ਕਦੇ ਰੋਗ ਨਹੀਂ ਮਿਟਦੇ, ਖਾਣੀ ਪੈਂਦੀ ਹੈ। ਸੁਹਾਗਣ ਕੋਲੋਂ ਪੁੱਛ ਲੈਣ ਨਾਲ ਕਦੇ ਸੁਹਾਗਣ ਨਹੀਂ ਬਣ ਜਾਈਦਾ, ਆਪਣਾ ਜੀਵਨ ਬਦਲਣਾ ਪੈਂਦਾ ਹੈ, ਫਿਰ ਸੁਹਾਗਣ ਬਣਦੇ। ਗੁਰਮੁਖਾਂ ਕੋਲੋਂ ਪੁੱਛ ਲੈਣ ਨਾਲ ਗੁਰਮੁਖ ਨਹੀਂ ਬਣ ਜਾਈਦਾ, ਪਹਿਲੋਂ ਆਪਣਾ ਆਪਾ ਬਦਲਣਾ ਪੈਂਦਾ ਹੈ, ਫਿਰ ਗੁਰਮੁਖ ਬਣੀਦਾ। ਅਵਗਣ ਮੋਹੇ ਅਨੇਕ, ਕਤ ਮਹਿਲ ਬੁਲਾਈਐ ਰਾਮ। ਕਹਿੰਦੇ ਮੇਰੇ ਅੰਦਰ ਔਗਣ ਅਨੇਕ ਨੇ, ਔਗਣੀ ਭਰਿਆ ਸਰੀਰ ਹੈ, ਇਹ ਸਾਰਾ ਸਰੀਰ ਗੁਨਾਹਾਂ ਨਾਲ ਭਰਿਆ, ਖਸਮ ਨੂੰ ਕਿਵੇਂ ਪਾ ਜਾ। ਆਪਣਾ ਆਪਾ ਤੇ ਬਦਲਣਾ ਪਏਗਾ। ਸਤਿਗੁਰੂ ਕਹਿੰਦੇ ਹਿਰਦੇ ਦੀ ਸੇਜਾ ਉੱਤੇ ਉਹ ਖਸਮ ਹੈ, ਮੇਰੇ ਨਾਲ ਹੈ ਪਰ ਮੈਨੂੰ ਦਿਸਿਆ ਨਹੀਂ, ਮੈਂ ਦਰਸ਼ਨ ਨਹੀਂ ਕਰ ਸਕੀ। ਮੇਰੇ ਦਰਸ਼ਨ ਨਾ ਕਰਨ ਦਾ ਕਾਰਨ ਹੈ ਮੇਰੇ ਔਗਣ, ਮੇਰੇ ਇਸ ਦਰਸ਼ਨਾਂ ਵਿੱਚ ਵਾਧਾ ਬਣੇ, ਰੁਕਾਵਟ ਬਣੇ। ਅਤੇ ਜਦੋਂ ਆਪਣੇ ਜੀਵਨ ਨੂੰ ਫਰੋਲਿਆ ਤਾਂ ਨਤੀਜਾ ਇਹ ਨਿਕਲਿਆ, ਔਗਣਾਂ ਦੇ ਨਾਲ ਉਸ ਖਸਮ ਦੇ ਦਰਸ਼ਨ

ਉਹ ਜੀਵ ਇਸਤਰੀ ਨੇ ਅਰਦਾਸ ਸ਼ੁਰੂ ਕੀਤੀ। ਹੁਣ ਅਰਜ਼ੋਈ, ਮੰਨ ਲਿਆ ਮੈਂ ਨਿਰਗੁਣ ਆ, ਨਿਰਗੁਣ ਨਿਮਾਣੀ, ਮੈਂ ਨਿਰਗੁਣ ਵੀ ਹਾਂ ਨਿਮਾਣੀ ਵੀ ਹਾਂ, ਅਨਾਥ, ਮੇਰਾ ਮਾਲਕ ਕੋਈ ਨਹੀਂ ਹੈ। ਨਿਰਗੁਣ ਅਲੱਗ ਹੈ, ਨਿਮਾਣੀ ਅਲੱਗ ਹੈ, ਅਨਾਥ ਅਲੱਗ ਹੈ, ਪਰ ਇਹ ਇੱਕੋ ਜੀਵ ਇਸਤਰੀ ਨਾਲ। ਨਿਰਗੁਣ ਜਿਹਦੇ ਕੋਲ ਗੁਣ ਕੋਈ ਨਹੀਂ, ਨਿਮਾਣੀ ਜਿਹਨੂੰ ਮਾਣ ਕਿਸੇ ਚੀਜ਼ ਦਾ ਨਹੀਂ, ਅਨਾਥ ਜੀ ਦਾ ਖਸਮ ਕੋਈ ਨਹੀਂ। ਬਿਨਵਹਿ, ਬੇਨਤੀ ਕਰਦੀ ਹੈ, ਮਿਲੋ ਪ੍ਰਭ ਕਿਰਪਾ ਨਿਧੇ, ਹੇ ਕਿਰਪਾ ਦੇ ਖਜ਼ਾਨੇ ਪ੍ਰਭੂ ਜੀ ਤੁਸੀਂ ਮੈਨੂੰ ਮਿਲੋ। ਮੇਰੇ ਕੋਲ ਗੁਣ ਕੋਈ ਨਹੀਂ, ਮੇਰਾ ਮਾਲਕ ਕੋਈ ਨਹੀਂ ਹੈ, ਮੈਂ ਚਾਹੁੰਦੀ ਹਾਂ ਮੇਰੇ ਮਾਲਕ ਤੁਸੀਂ ਬਣੋ, ਮੇਰੀ ਇੱਛਾ ਹੈ। ਇਹ ਅਰਜੋਈ ਹੈ, ਹੇ ਪ੍ਰਭੂ ਜੀ ਤੁਸੀਂ ਕਿਰਪਾ ਕਰਕੇ ਮੈਨੂੰ ਆਪਣਾ ਮਿਲਾਪ ਬਖਸ਼ੋ, ਮੈਨੂੰ ਮਾਣ ਕਿਸੇ ਗੱਲ ਦਾ ਨਹੀਂ, ਕਿਉਂ ਮਾਣ ਕਰਨ ਵਾਲਾ ਹੈ ਹੀ ਕੁਛ ਨਹੀਂ ਮੇਰੇ ਕੋਲ, ਮੇਰੇ ਕੋਲ ਗੁਣ ਕੋਈ ਨਹੀਂ, ਨਿਰਗੁਣੀ ਹਾਂ, ਗੁਣਾਂ ਤੋਂ ਸੱਖਣੀ ਹਾਂ, ਫਿਰ ਅਨਾਥ ਵੀ ਹਾਂ, ਪਰ ਤੇਰੇ ਅੱਗੇ ਬੇਨਤੀ ਕਰਦੀ ਹਾਂ ਵੀ ਤੂੰ ਕਿਰਪਾ ਕਰਕੇ ਰੱਖ ਲਾ, ਕਿਉਂਕਿ ਜਿਹਨੂੰ ਤੂੰ ਸੰਭਾਲੇ ਫਿਰ ਉਹਨੂੰ ਕਿਸੇ ਹੋਰ ਦੀ ਲੋੜ ਨਹੀਂ, ਅਤੇ ਜਿਹਦਾ ਮਾਣ ਤੂੰ ਬਣ ਜਾਏ ਉਹਨੂੰ ਕਿਸੇ ਹੋਰ ਮਾਣ ਦੀ ਲੋੜ ਨਹੀਂ, ਅਤੇ ਜਿਹਨੂੰ ਤੂੰ ਮਿਲ ਜਾਏ ਉੱਥੇ ਤੇ ਮਾਲਕਾ ਨਿਗੁਣਿਆਂ ਦੀ ਝੋਲੀ ਵਿੱਚ ਵੀ ਨਿਗੁਣਿਆ ਨੌ ਆਪੇ ਬਖਸ਼ ਲਏ ਭਾਈ, ਉਹ ਨਿਗੁਣਿਆਂ ਨੂੰ ਵੀ ਆਪੇ ਬਖਸ਼ ਲੈਂਦਾ ਹੈ, ਅਤੇ ਮਾਲਕਾ ਜਿੱਥੇ ਤੂੰ ਰੱਖੇ ਨਾ ਉੱਥੇ ਗੁਣ ਤੇ ਜ਼ਿੰਦਗੀ 'ਚ ਆਪੇ ਭਰ ਦੇਣਾ ਹੈ। ਗੁਣ ਤੇ ਸਹਿਜ ਸੁਭਾਅ ਆ ਜਾਂਦੇ, ਗੁਣ ਅਕਾਲ ਪੁਰਖ ਹੀ ਬਖਸ਼ਦਾ ਹੈ ਨਾ, ਹੋਰ ਤੇ ਕੋਈ ਨਹੀਂ, ਨਾ ਹੀ ਕਿਸੇ ਕੋਲ ਸਮਰੱਥ ਹੈ। ਜੇ ਅਸੀਂ ਨਿਰਗੁਣ ਹਾਂ ਉਹਦੇ ਕੋਲੋਂ ਗੁਣ ਮੰਗਣੇ ਨੇ, ਵੀ ਮਾਲਕਾ ਗੁਣ ਵੀ ਤੂੰ ਦੇਣੇ ਨੇ, ਜੇ ਤੈਨੂੰ ਨਿਗੁਣੇ ਚੰਗੇ ਨਹੀਂ ਲੱਗਦੇ ਨਾ ਤੇ ਸਾਹਿਬ ਜੀ ਕਿਰਪਾ ਕਰ ਗੁਣਾਂ ਦੀ ਦਾਤ ਝੋਲੀ 'ਚ ਪਾ, ਤੈਨੂੰ ਪਾ ਜਾਈਏ, ਤੈਨੂੰ ਚੰਗੇ ਲੱਗ, ਉਹ ਬਖਸ਼ਿਸ਼ ਕਰ, ਉਹ ਜੀਵਨ ਬਖਸ਼ ਜਿਹੜਾ ਜੀਵਨ ਤੈਨੂੰ ਚੰਗਾ ਲੱਗੇ, ਤੈਨੂੰ ਪਾ ਜਾਏ, ਤੇਰੇ ਨਾਲ ਸਾਂਝ ਬਣਾਵੇ। ਸਾਹਿਬ ਕਹਿੰਦੇ ਅਸੀਂ ਤੇਰੇ ਅੱਗੇ ਅਕਾਲ ਪੁਰਖ ਜੀ

ਫਿਰ ਅਗਲੀ ਪੰਕਤੀ ਚ ਸਤਿਗੁਰੂ ਕਹਿੰਦੇ ਤੇਰੇ ਨਾਂ ਦਿਸਣ ਦਾ ਕਾਰਨ ਸੀ ਤੇਰੇ ਔਗਣ, ਤੇਰਾ ਭਰਮ, ਤੇਰੀ ਅਗਿਆਨਤਾ, ਹਨੇਰਾ ਤੇਰਾ। ਹੁਣ ਜੇ ਉਹ ਹਨੇਰਾ ਖਤਮ ਕਰਨਾ ਹੈ ਨਾ ਤੇ ਕੀ ਕਰ, ਭਰਮ ਭੀਤ ਖੋਈ ਹੈ। ਕਹਿੰਦੇ ਭਰਮ ਦੀ ਜਿਹੜੀ ਭੀਤ ਹੈ, ਕੰਧ ਹੈ, ਉਹ ਖੋਈ ਹੈ, ਖਤਮ ਹੋ ਜਾਂਦੀ। ਸਹਿਜ ਸੋਈ ਹੈ, ਸਹਿਜ ਵਿੱਚ ਸਮਾ ਜਾਈਦਾ। ਪ੍ਰਭ ਪਲਕ ਪੇਖਤ ਨਵ ਨਿਧੇ, ਉਹ ਨੌ ਨਿਧੀਆਂ ਦਾ ਖਜ਼ਾਨਾ ਕਿਤੇ ਇੱਕ ਅੱਖ ਝਪਕਣ ਜਿੰਨੇ ਸਮੇਂ ਵਾਸਤੇ ਵੀ ਵੇਖ ਲਏ ਨਾ, ਸਾਰੇ ਔਗਣ ਮੁੱਕ ਜਾਂਦੇ ਨੇ। ਉਹਦੀ ਕਿਰਪਾ ਦ੍ਰਿਸ਼ਟੀ ਹੈ ਜੀ, ਜਿਹਨੂੰ ਬਖਸ਼ ਦੇਵੇ। ਸਿਰਫ ਇੱਕ ਰਤਾ ਮਾਤਰ ਦ੍ਰਿਸ਼ਟੀ, ਜਿਵੇਂ ਜੀ ਇੱਕ ਸੰਸਾਰਕ ਉਦਾਹਰਣ ਰੱਖੀਏ, ਜਿਸ ਨਾਲ ਮਨੁੱਖ ਦੇ ਨਾਲ ਬਹੁਤ ਨੇਹ ਹੋਵੇ, ਬੜਾ ਲਗਾਵ ਹੋਵੇ, ਲਗਾਵ ਇੰਨਾ ਕੁ ਵੀ ਆਈਡਲ ਮੰਨਿਆ ਮੈਂ ਆਪਣੀ ਜ਼ਿੰਦਗੀ ਦਾ ਉਸ ਪਰਸਨ ਨੂੰ, ਜਿਹਨੂੰ ਜ਼ਿੰਦਗੀ ਦਾ ਆਈਡਲ ਮੰਨਿਆ ਨਾ, ਉਹ ਸਾਨੂੰ ਜਾਣਦਾ ਨਹੀਂ ਹੈ, ਉਹ ਸਾਨੂੰ ਜਾਣਦਾ ਨਹੀਂ, ਪਰ ਅਸੀਂ ਉਹਦੀ ਹਰ ਚੀਜ਼ ਫੋਲੋ ਕਰ ਰਹੇ ਹਾਂ। ਉਹ ਜੋ ਪਾਉਂਦਾ, ਉਹ ਜੋ ਬੋਲਦਾ, ਉਹ ਜੋ ਖਾਂਦਾ, ਉਹ ਜਿਵੇਂ ਰਹਿੰਦਾ, ਕੋਸ਼ਿਸ਼ ਕੀਤੀ, ਉਹ ਹਰ ਚੀਜ਼ ਫੋਲੋ ਕਰੀ। ਸਹਿਜ ਸੁਭਾਅ ਕਿਤੇ ਇੱਕ ਦਿਨ ਉਹਦੇ ਨਾਲ ਮੇਲ ਬਣਾਇਆ, ਉਹਨੂੰ ਆਖਿਆ ਪਤਾ ਕਿ ਜੀ ਸਿਰਫ ਇੱਕ ਵਾਰੀ ਮੈਂ ਤੁਹਾਡੇ ਨਾਲ ਖੜੋ ਕੇ ਤਸਵੀਰ ਲੈਣੀ ਹੈ। ਉਹ ਇੰਨੇ 'ਚ ਹੀ ਆਪਣੇ ਸਾਰੇ ਕੀਤੇ ਕਰਮਾਂ ਨੂੰ ਮੰਨ ਲੈਂਦਾ ਵੀ ਮੈਂ ਉਹਨੂੰ ਮਿਲ ਲਿਆ, ਉਹਨੂੰ ਫੋਲੋ ਕਰਨਾ ਮੇਰਾ ਸਫਲਾ ਹੋ ਗਿਆ। ਇੱਕ ਯਾਦ ਬਣ ਗਿਆ ਉਹਦੇ ਲਈ ਵੀ, ਤੇ ਉਹ ਚਾਹੁੰਦੀ ਇੱਕ ਵਾਰੀ ਕਿਤੇ ਮੇਰੇ ਵੱਲ ਉਹ ਹੈ ਨਾ, ਉਹ ਕੋਸ਼ਿਸ਼ ਕਰਦਾ, ਜਿੱਥੇ ਉਹਨੂੰ ਪਤਾ ਲੱਗਦਾ ਨਾ ਵੀ ਉਹ ਆਇਆ, ਉੱਥੇ ਹੀ ਤੁਰ ਜਾਂਦਾ ਵੀ ਇੱਕ ਵਾਰੀ ਕਿਤੇ ਮੇਰੇ ਵੱਲ ਵੇਖ ਲਏ। ਉਹ ਰਤਾ ਮਾਤਰ ਕਿਤੇ ਇੱਕ ਵਾਰੀ ਵੇਖ ਲਏ ਨਾ, ਉਹਨੇ ਜੀ ਸੰਤੁਸ਼ਟ ਹੋ ਜਾਂਦਾ ਵੀ ਮੈਂ ਸੰਤੁਸ਼ਟ ਹਾਂ। ਸਿਰਫ ਸੰਸਾਰਕ ਤੌਰ 'ਤੇ ਜੀ, ਇਹ ਅਕਾਲ ਪੁਰਖ ਪਰਮੇਸ਼ਵਰ ਸਾਡੀਆਂ ਸਾਰੀਆਂ ਜ਼ਿੰਦਗੀਆਂ ਦਾ ਆਸਰ ਹੈ, ਸਾਰੀਆਂ ਦਾ। ਸਤਿਗੁਰੂ ਕਹਿੰਦੇ ਜੇ ਕਿਤੇ ਇੱਕ ਇੱਕ ਪਲਕ ਝਪਕ ਜਿੰਨਾ ਵੀ ਉਹ ਮੇਰੇ ਵੱਲ ਵੇਖ ਲਏ ਨਾ, ਮੇਰੀ ਸਾਰੀ ਜ਼ਿੰਦਗੀ ਸਵਾਰ ਦਿੰਦਾ ਆ, ਸਾਰੀ ਜ਼ਿੰਦਗੀ, ਕਿਉਂਕਿ ਉਹਦੀ ਇੱਕ ਨਜ਼ਰ ਦੇ ਵਿੱਚ ਹੀ ਸਾਰੇ ਖਜ਼ਾਨੇ ਨੇ, ਸਾਰੇ ਖਜ਼ਾਨੇ। ਤੁਸੀਂ ਇਤਿਹਾਸ ਪੜ੍ਹੋ, ਗੁਰੂ ਸਾਹਿਬਾਨ ਕੋਲ ਸੰਗਤ ਜਾਂਦੀ ਹੈ ਦਰਸ਼ਨਾਂ ਵਾਸਤੇ, ਸਤਿਗੁਰੂ ਪਾਤਸ਼ਾਹ ਸਰੀਰਕ ਤੌਰ 'ਤੇ ਇੱਕ ਨੇ, ਗੁਰਤਾਗੱਦੀ 'ਤੇ ਬਿਰਾਜਮਾਨ ਨੇ, ਹਜ਼ਾਰਾਂ ਦੀ ਗਿਣਤੀ 'ਚ ਸੰਗਤਾਂ ਲਾਈਨਾਂ ਲਾ ਕੇ ਖੜੋਤੀਆਂ ਨੇ, ਸਾਰਿਆਂ ਦੀ ਨਜ਼ਰ ਕਿਹਦੇ 'ਤੇ ਹੈ, ਗੁਰੂ ਸਾਹਿਬ 'ਤੇ, ਸਾਰਿਆਂ ਦੀ। ਹੁਣ ਗੁਰੂ ਸਾਹਿਬ ਦੇ ਜਿਹੜਾ ਸਾਹਮਣੇ ਹੈ, ਮਾਲਕ ਦੀ ਨਜ਼ਰ ਉਹਦੇ 'ਤੇ, ਜਿਹੜਾ ਕਤਾਰ ਵਿੱਚ ਮਗਰ ਵੀ ਖੜੋਤਾ ਨਾ, ਉਹ ਵੀ ਅੱਡੀਆਂ ਚੁੱਕ ਚੁੱਕ ਕੇ ਵੇਖਦਾ ਕਿੰਨੀ ਕੁ ਦੂਰ ਰਹਿ ਗਏ, ਸਾਡੀ ਵਾਰੀ ਕਦੋਂ ਆਉਣੀ। ਯਤਨ ਕਰਦਾ ਕਦੇ ਕਿਸੇ ਪਾਸੇ ਨੂੰ ਟੇਢਾ ਹੁੰਦਾ, ਕਦੇ ਕਿਸੇ ਵੀ ਮੈਂ ਵੇਖਾਂ। ਗੁਰੂ ਨੇ ਉਦੋਂ ਵੇਖਣਾ ਜਦੋਂ ਗੁਰੂ ਦੇ ਸਨਮੁਖ ਹੋਣਾ, ਪਰ ਗੁਰੂ ਸਾਹਿਬ ਦੇ ਕਿਰਪਾ ਭਰੇ ਨੇਤਰ ਜਿਹੜੇ ਨਾ,
ਮਾਲਕ ਉਹਨਾਂ ਨਾਲ ਸਾਹਮਣੇ ਖੜੋਤੇ ਨੂੰ ਵੀ ਵੇਖ ਰਹੇ ਅਤੇ ਉਹਨਾਂ ਨਾਲ ਜਿਹੜੀਆਂ ਸੰਗਤਾਂ ਬੈਠੀਆਂ ਗੁਰੂ ਸਾਹਿਬ ਉੱਧਰ ਵੀ ਕਿਰਪਾ ਦ੍ਰਿਸ਼ਟੀ ਵਰਤਾ ਰਹੇ। ਔਰ ਸਿੱਖਾਂ ਦੇ ਮਨ ਦੀ ਤਾਂਘ ਹੁੰਦੀ ਆ ਵੀ ਗੁਰੂ ਸਾਹਿਬ ਦੇ ਮੈਂ ਅੱਗੇ ਹੋ ਕੇ ਬੈਠਾ, ਮਾਲਕ ਦੀ ਕਿਰਪਾ ਦ੍ਰਿਸ਼ਟੀ ਮੇਰੇ ਵੱਲ ਪਵੇ। ਕਿਰਪਾ ਦ੍ਰਿਸ਼ ਗੁਰੂ ਸਾਹਿਬ ਦੀ ਇੱਕ ਕਿਰਪਾ ਦ੍ਰਿਸ਼ਟੀ, ਇੱਕ ਨਜ਼ਰ ਵਿੱਚ ਦੁਨੀਆਂ ਦੇ ਸਾਰੇ ਖਜ਼ਾਨੇ ਨੇ। ਅਤੇ ਸਾਹਿਬ ਕਹਿੰਦੇ ਮਾਲਕ ਪਾਤਸ਼ਾਹ ਜੀਓ, ਭਰਮ ਦੀ ਕੰਧ ਤਾਂ ਉਦੋਂ ਹੀ ਟੁੱਟ ਜਾਂਦੀ ਹੈ ਜਦੋਂ ਕਿਤੇ ਤੁਸੀਂ ਇੱਕ ਵਾਰੀ ਨੇਤਰ ਕਿਰ

ਖਿਆਲ ਆਵੇ ਘਰ ਦੇ ਵਿੱਚੋਂ ਖਸਮ ਆ ਜਾਵੇ ਅਤੇ ਫਿਰ ਜੀਵ ਰੂਪੀ ਇਸਤਰੀ ਬਣ ਜਾਂਦੀ ਘਰ ਵਾਲੀ, ਹੈ ਨਾ। ਜਦੋਂ ਖਸਮ ਘਰ 'ਚ ਆ ਜਾਵੇ ਘਰ ਵਾਲੀ ਬਣ ਗਈ। ਮਿਲ ਸੰਗ ਮੰਗਲ ਗਾਈ ਹੈ, ਫਿਰ ਸੰਗਤ ਵਿੱਚ ਮਿਲ ਕੇ ਨਾ ਇਹ ਜੀਵ ਇਸਤਰੀ ਆਪਣੀ ਖੁਸ਼ੀ ਆਪਣੀ ਪ੍ਰਸੰਨਤਾ ਨੂੰ ਪ੍ਰਗਟ ਕਰਦੀ ਹੈ। ਜਿਹੜੀ ਮਿਲਾਪ ਤੋਂ ਸੱਖਣੀ ਸੀ ਉਹਨੇ ਦੁੱਖ ਪ੍ਰਗਟ ਕੀਤਾ, ਅਤੇ ਜਿਹੜੀ ਨੇ ਮਿਲਾਪ ਹਾਸਲ ਕਰ ਲਿਆ ਉਹ ਖੁਸ਼ੀ ਪ੍ਰਗਟ ਕਰਦੀ ਹੈ। ਤੁਸੀਂ ਇਹੀ ਕਾਰਨ ਹੈ ਬਾਪੂ ਜੀ ਨੇ ਕਿਹਾ ਨਾ, ਕਿਸ ਪੈ ਖੋਲੋ ਗੰਠੜੀ ਦੁਖੀ ਪਰ ਹੈ। ਮੈਂ ਕਿਹਦੇ ਕੋਲ ਜਾ ਕੇ ਕਹਿੰਦੇ ਆਪਣਾ ਦੁੱਖ ਫਰੋਲਾਂ ਸਾਰੇ ਹੀ ਭਰੇ ਹੋਏ ਨੇ, ਕਾਰਨ ਕਿਉਂਕਿ ਸਾਰੇ ਹੀ ਮਿਲਾਪ ਤੋਂ ਸੱਖਣੇ ਆ, ਇਸ ਕਰਕੇ ਦੁੱਖਾਂ ਦੀ ਪੰਡ ਚੁੱਕੀ ਹੋਈ ਹੈ। ਦੁੱਖ ਕੀਆਂ ਪੰਡਾਂ ਖੁੱਲੀਆਂ, ਸੁੱਖ ਨਾ ਨਿਕਲਿਓ ਕੋਈ, ਕੋਈ ਸੁੱਖ ਨਹੀਂ ਨਿਕਲਿਆ, ਪੰਡ ਖੋਲੀ ਤੇ ਦੁੱਖ ਹੀ ਦੁੱਖ। ਜਿਹਦੇ ਕੋਲ ਮਰਜ਼ੀ ਬਹਿ ਜਾਓ, ਜਿਹਨੂੰ ਮਰਜ਼ੀ ਪੁੱਛ ਲਓ ਕੀ ਬੜੇ ਦੁਖੀ ਆ ਜੀ, ਤੁਹਾਨੂੰ ਕੀ ਦੱਸੀਏ ਸਾਡੇ ਤੇ ਦੁੱਖਾਂ ਨੇ ਨਾ, ਸ਼ਾਇਦ ਸੁਭਾਅ ਜਿਹਨੂੰ ਮਰਜ਼ੀ ਜੀ ਸੰਸਾਰ 'ਚ ਕਦੇ ਰੱਬ ਦੇ ਪਿਆਰੇ ਕੋਲ ਬਹਿ ਕੇ ਪੁੱਛਿਆ, ਉਹਨੂੰ ਪੁੱਛਿਆ ਵੀ ਕਿੱਦਾਂ ਜੀਵਨ, ਕਿੱਦਾਂ ਆਨੰਦ ਹੈ, ਬੜੀ ਪ੍ਰਸੰਨਤਾ। ਜਿਹੜੇ ਪਹਿਲੋਂ ਜੀ ਸਾਰੇ ਸੰਸਾਰ ਨੂੰ ਪੁੱਛ ਲਓ, ਸਿਰਫ ਇੱਕੋ ਰੂਪ 'ਚ ਪੁੱਛਣਾ ਉਹ ਦੁਖੀ ਆ। ਜਿਹੜਾ ਰੱਬੀ ਪ੍ਰੇਮ 'ਚ ਭੇਜਿਆ ਉਹਨੂੰ ਜਿਹੜੇ ਪਾਸਿਓਂ ਮਰਜ਼ੀ ਸਵਾਲ ਕਰ ਲਓ, ਕਹਿੰਦਾ ਖੁਸ਼ ਆ ਆਨੰਦ ਹੈ। ਘਰ ਪੁੱਛ ਲਓ ਕਹਿੰਦੇ ਸੁਖੀ ਹੈ, ਘਰ ਵਿਹਾਰ ਪੁੱਛ ਲਓ ਬਹੁਤ ਸੋਹਣਾ ਗੁਜ਼ਾਰਾ ਹੋ ਰਿਹਾ, ਜੀਵਨ ਬੜਾ ਸੋਹਣਾ ਹੈ, ਪ੍ਰੇਮਾ ਭਗਤੀ ਬੜੀ ਸੋਹਣੀ ਨੇ। ਜਿਹੜੇ ਪਾਸਿਓਂ ਮਰਜ਼ੀ ਪੁੱਛ ਲਓ ਉਹਨੇ ਕਹਿਣਾ ਆਨੰਦ ਹੈ। ਅਤੇ ਜਿਹਨੂੰ ਆਪਾਂ ਰੱਬ ਤੋਂ ਟੁੱਟੇ ਨੂੰ ਪੁੱਛ ਲਓ ਉਹਨੂੰ ਇਹੀ ਪੁੱਛ ਲਓ ਘਰ ਪਰਿਵਾਰ ਕਿੱਦਾਂ, ਉਹ ਕਹਿੰਦਾ ਦੁਖੀ ਹਾਂ ਭਾਈ, ਸਾਰਾ ਟੱਬਰ ਹੀ ਦੁਖੀ ਹਾਂ, ਦੁੱਖਾਂ ਨਾਲ ਘਿਰੇ ਪਏ। ਕਾਰਨ ਕੀ ਹੈ ਗੁਰੂ ਸਾਹਿਬ ਦੱਸ ਰਹੇ, ਜਿਹਦੇ ਕੋਲ ਮਿਲਾਪ ਨਹੀਂ ਉਹ ਦੁੱਖ ਸੁਣਾਉਂਦਾ ਹੈ। ਉਹਨੇ ਮਿਲਾਪ ਦਾ ਸੁੱਖ ਨਹੀਂ ਨਾ ਮਾਣੇ। ਜਿਹੜੀ ਜੀਵ ਇਸਤਰੀ ਨੇ ਹੁਣ ਇਹਨੂੰ ਹੋਰ ਸੁਖਾਲਾ ਕਰ ਲਈ, ਆਪਾਂ ਸੰਸਾਰਕ ਤੌਰ 'ਤੇ ਬੱਚੇ ਬੱਚੀ ਦਾ ਆਨੰਦ ਕਾਰਜ ਹੁੰਦਾ ਨਾ, ਪਤੀ ਪਤਨੀ ਦਾ ਰਿਸ਼ਤਾ ਬਣ ਗਿਆ, ਦੋਵਾਂ ਦੀ ਆਪਸ ਵਿੱਚ ਨਾ ਬਣੇ, ਫਿਰ ਕੀ ਹੁੰਦਾ, ਪਤੀ ਆਪਣੇ ਮਿੱਤਰਾਂ ਨੂੰ ਦੱਸਦਾ ਵੀ ਮੈਂ ਦੁਖੀ ਹਾਂ, ਪਤਨੀ ਆਪਣੀਆਂ ਸਖੀਆਂ ਨੂੰ ਦੱਸਦੀ ਹੈ ਵੀ ਮੈਂ ਦੁਖੀ, ਬਣੀ ਨਹੀਂ ਸਾਡੀ। ਕਿਉਂ, ਮਿਲਾਪ ਦਾ ਸੁੱਖ ਮਿਲਿਆ ਹੁੰਦਾ ਤੇ ਸੁੱਖ ਦੱਸਦੇ ਨਾ ਵੀ ਅਸੀਂ ਖੁਸ਼ ਹਾਂ, ਪਰ ਦੋਵਾਂ ਦੀ ਆਪਸ ਵਿੱਚ ਬਣੀ ਨਹੀਂ। ਟੱਬਰ ਨੂੰ ਕੀ ਦੱਸਿਆ, ਪਤਨੀ ਨੇ ਆਪਣੇ ਪਰਿਵਾਰ ਨੂੰ ਆਪਣੀ ਮਾਂ ਨੂੰ ਆਪਣੇ ਪਿਓ ਨੂੰ ਦੱਸਿਆ ਜੀ ਮੈਂ ਪ੍ਰਸੰਨ ਨਹੀਂ ਹਾਂ, ਸਾਡੀ ਬਣੀ ਕੋਈ ਨਹੀਂ। ਪਤੀ ਨੇ ਆਪਣੇ ਟੱਬਰ ਨੂੰ ਦੱਸਿਆ ਵੀ ਮੈਂ ਪ੍ਰਸੰਨ ਕੋਈ ਨਹੀਂ ਆ, ਸਾਡੀ ਬਣੀ ਨਹੀਂ, ਉਹ ਕਹਿੰਦੇ ਵੱਖਰੇ ਹੋ ਜਾਓ। ਪਤੀ ਆਪਣੇ ਮਿੱਤਰਾਂ ਨੂੰ ਦੱਸ ਰਿਹਾ, ਕਹਿੰਦਾ ਵੀ ਨਹੀਂ ਭਾਈ ਨਿਭੀ ਨਹੀਂ। ਪਤਨੀ ਆਪਣੀਆਂ ਸਖੀਆਂ ਨੂੰ, ਉਹ ਕਹਿੰਦੀ ਨਿਭੀ ਕੋਈ ਨਹੀਂ। ਹੁਣ ਦੁੱਖ ਵੀ ਪ੍ਰਗਟ ਕੀਤਾ ਨਾ, ਕਿਉਂਕਿ ਮਿਲਾਪ ਹੋਇਆ ਹੀ ਨਹੀਂ, ਸੁੱਖ ਮਿਲਿਆ ਹੀ ਨਹੀਂ, ਆਪਸ ਵਿੱਚ ਬਣੀ ਹੋਈ ਕੋਈ ਨਹੀਂ, ਵਿਚਾਰ ਮਿਲੀ ਕੋਈ ਨਹੀਂ, ਇਸ ਕਰਕੇ ਸੁੱਖ ਨਹੀਂ ਮਿਲਿਆ। ਅਤੇ ਜਿਹੜੀ ਜੀਵ ਇਸਤਰੀ ਦੀ ਰੱਬ ਨਾਲ ਬਣੀ ਨਹੀਂ ਉਹ ਸੰਸਾਰ 'ਚ ਦੁੱਖ ਸੁਣਾਉਂਦੀ ਫਿਰਦੀ ਹੈ ਵੀ ਮੈਂ ਦੁਖੀ ਹਾਂ, ਉਹਦੀ ਬਣੀ ਨਹੀਂ ਨਿਭੀ ਨਹੀਂ। ਹੁਣ ਇਹ ਨਹੀਂ ਵੀ ਅਕਾਲ ਪੁਰਖ ਵੱਲੋਂ ਨਹੀਂ ਨਿਭੀ, ਤੇਰੇ ਵੱਲੋਂ ਨਹੀਂ ਨਿਭੀ, ਉਹ ਤੇ ਨਿਭਾ ਰਿਹਾ, ਉਹ ਤੇ ਤੈਨੂੰ ਅਜੇ ਵੀ ਪਾਲ ਰਿਹਾ। ਅਸੀਂ ਭਾਵੇਂ ਚੰਗੇ ਹਾਂ ਭਾਵੇਂ ਮਾੜੇ ਹਾਂ, ਸਾਨੂੰ ਪਾਲ ਰਿਹਾ ਨਾ ਸਾਡਾ ਖਸਮ। ਫਰਜ਼ ਤਾਂ ਇਹ ਬਣਦਾ ਸੀ ਵੀ ਜੇ ਸਾਡਾ ਖਸਮ ਸਾਨੂੰ ਪਾਲ ਰਿਹਾ
ਤੇ ਮੈਂ ਆਪਣੇ ਖਸਮ ਦਾ ਸ਼ੁਕਰ ਗੁਜ਼ਾਰ ਹੁੰਦਾ, ਫਰਜ਼ ਤੇ ਇਹੀ ਬਣਦਾ ਸੀ। ਪਰ ਮੈਂ ਦੁੱਖ ਹੀ ਫਰੋਲੇ, ਆਪਣੇ ਖਸਮ ਦੀ ਸੰਭਾਲ ਮੈਂ ਨਹੀਂ ਕੀਤੀ, ਉਹ ਮੈਨੂੰ ਜ਼ਰੂਰ ਸੰਭਾਲਦਾ ਰਿਹਾ, ਉਹ ਮੈਨੂੰ ਜ਼ਰੂਰ ਸੰਭਾਲਦਾ ਰਿਹਾ, ਔਰ ਮੇਰੇ ਰਹਿੰਦੇ ਸਵਾਸਾਂ ਤੱਕ ਮੈਨੂੰ ਸੰਭਾਲਣਾ ਉਹਨੇ। ਮੈਂ ਆਪਣਾ ਖਸਮ ਬਦਲ ਕੇ ਤੁਰਿਆ ਫਿਰਾਂ, ਉਹਨੇ ਤੇ ਉਹ ਹੀ ਰਹਿਣਾ ਨਾ, ਉਹ ਤੇ ਫਿਰ ਸੰਭਾਲੀ ਜਾਂਦਾ ਹੈ, ਕੋਈ ਗੱਲ ਨਹੀਂ, ਉਹ ਸੰਭਾਲ ਰਿਹਾ। ਜਿਹਨੇ ਮਿਲਾਪ ਦਾ ਸੁੱਖ ਮਾਣ ਲਿਆ ਉਹ ਫਿਰ ਆਨੰਦ ਦੀਆਂ ਗੱਲਾਂ ਕਰਦਾ। ਇਹੀ ਕਾਰਨ ਜੀ ਬਾਣੀ ਕਿਤੋਂ ਪੜ੍ਹ ਲਓ, ਕਿਤੋਂ 1430 ਅੰਗ ਨੇ ਸਾਡੇ ਕੋਲ। ਰੱਬੀ ਪ੍ਰੇਮ ਵਿੱਚ ਭਿੱਜੇ ਭਗਤ ਸਾਹਿਬਾਨਾਂ ਨੇ ਕਦੇ ਇਹ ਨਹੀਂ ਕਿਹਾ ਵੀ ਮਾਲਕ ਅਸੀਂ ਦੁੱਖ ਵਿੱਚ ਬੈਠੇ ਹਾਂ, ਆਨੰਦ ਹੀ ਆਨੰਦ ਹੈ, ਸੁਖੀ ਸੁੱਖ, ਮਿਲਾਪ ਦਾ ਸੁੱਖ ਹੈ। ਅਤੇ ਜਿਨ੍ਹਾਂ ਨੇ ਮਿਲਾਪ ਮਾਣਿਆ ਨਾ, ਫਿਰ ਉਹਨਾਂ ਨੇ ਆਪਣੇ ਮਿਲਾਪ ਦਾ ਸੁੱਖ ਦੱਸਿਆ ਵੀ ਮੈਂ ਬਹੁਤ ਪ੍ਰਸੰਨ ਹਾਂ, ਮੇਰਾ ਖਸਮ ਬੜਾ ਚੰਗਾ ਹੈ, ਮੇਰਾ ਮਾਲਕ। ਕਿਤੇ ਵੀ ਵੇਖੋ ਜੀ, ਬਾਣੀ ਦਾ ਪੰਨਾ ਕੋਈ ਵੀ ਅੰਗ ਪੜ੍ਹ ਕੇ, ਕਿਸੇ ਵੀ ਪੰਕਤੀ ਨੂੰ, ਕਿਸੇ ਸ਼ਬਦ ਨੂੰ, ਜਿੱਥੇ ਪਤੀ ਪਤਨੀ ਦੀ ਗੱਲ ਆਈ ਉੱਥੇ ਇਹ ਕਿਹਾ ਪਤੀ ਤੇ ਚੰਗਾ ਹੈ ਪਰ ਮੈਂ ਚੰਗੀ ਨਹੀਂ ਹਾਂ, ਅਕਾਲ ਪੁਰਖ ਤੇ ਚੰਗਾ ਹੈ ਪਰ ਮੈਂ ਚੰਗੀ ਨਹੀਂ, ਪਰ ਉਹ ਬੜਾ ਦਿਆਲੂ, ਉਹ ਮੈਨੂੰ ਫਿਰ ਵੀ ਸੰਭਾਲੀ ਜਾਂਦਾ, ਮੈਂ ਆਪਣੇ ਖਸਮ ਤੋਂ ਕੁਰਬਾਨ ਜਾਂਦੀ ਵਰਨੇ ਵਾਲੇ। ਇਸ ਲਈ ਸਾਹਿਬ ਕਹਿੰਦੇ ਗ੍ਰਹਿ ਲਾਲ ਆਵੈ ਮਹਿਲ ਪਾਵੈ ਮਿਲ ਸੰਗ ਮੰਗਲ ਗਾਈਐ। ਹੁਣ ਆਪਣੇ ਸੰਗੀਆਂ ਨਾਲ ਮਿਲ ਕੇ ਖੁਸ਼ੀ ਪ੍ਰਗਟ ਕੀਤੀ।

ਜਦੋਂ ਉਹ ਮਿਲਿਆ ਮਨ ਦੀ ਇੱਛਾ ਪੂਰੀ ਹੋ ਗਈ, ਕਿਉਂ ਕਦੇ ਤਾਂਘ ਸੀ ਕਿ ਮੇਰਾ ਖਸਮ ਵੀ ਮੈਨੂੰ ਮਿਲੇਗਾ। ਜਿੱਦਣ ਮਿਲ ਗਿਆ ਉਦਣ ਉਹ ਤਾਂਘ ਪੂਰੀ ਹੋ ਗਈ, ਅਕਾਲ ਪੁਰਖ ਮਿਲ ਗਏ, ਇੱਛਾ ਪੂਰੀ ਹੋਈ। ਕਹਿੰਦੇ ਇੱਛ ਪੁੰਨੀ, ਇੱਛਾ ਪੂਰੀ ਹੋਈ, ਮਨ ਸ਼ਾਂਤ, ਮਨ ਸ਼ਾਂਤ ਹੋ ਗਿਆ, ਤਪਤ ਬੁਝਾਇਆ ਰਾਮ ਅਤੇ ਤ੍ਰਿਸ਼ਨਾ ਦੀ ਆਗ

ਹੁਣ ਜਿਸ ਦਿਨ ਦਾ ਉਹਦੇ ਨਾਲ ਮਿਲਾਪ ਬਣਿਆ ਉਸ ਦਿਨ ਤੋਂ ਸਫਲਾ ਸੋ ਦਿਨਸ ਰਹਿਣੇ ਸੁਹਾਵੀ। ਹੁਣ ਦਿਨ ਰਾਤ ਹੀ ਸਫਲਾ ਹੋਣ ਲੱਗ ਪਿਆ, ਦਿਨ ਵੀ ਚੰਗਾ ਲੰਘਦਾ ਰਾਤ ਵੀ। ਜਿਵੇਂ ਆਪਾਂ ਪਾਵਨ ਬਚਨ ਪੜ੍ਹਦੇ ਹਾਂ ਮਾਲਕ ਪਾਤਸ਼ਾਹ ਦੇ ਵੀ ਜਦੋਂ ਮਾਹ ਦਿਵਸ ਮਹੂਰਤ ਭਲੇ ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ ਕਿਰਪਾ ਕਰੋ ਹਰੇ। ਹੁਣ ਮਹੀਨਾ ਦਿਨ ਵਾਰ ਸਭ ਚੰਗੇ ਨੇ ਜਿਹਦੇ ਉੱਤੇ ਉਹ ਕਿਰਪਾ ਕਰਦਾ। ਮਾਲਕਾ ਤੂੰ ਬਖਸ਼ਿਸ਼ ਕੀਤੀ, ਹੁਣ ਮੇਰਾ ਦਿਨ ਵੀ ਚੰਗਾ ਲੰਘਦਾ, ਮੇਰੀ ਰਹਿਣ ਵੀ ਚੰਗੀ ਗੁਜ਼ਰਦੀ ਹੈ, ਮਤਲਬ ਜੀਵਨ ਹੁਣ ਬਹੁਤ ਸੋਹਣਾ ਗੁਜ਼ਰਦਾ, ਆਨੰਦ

ਹੁਣ ਤੇ ਕਹਿੰਦੇ ਪਹਿਲਾਂ ਸੁਣਿਆ ਸੀ ਵੀ ਉਹ ਬੜਾ ਦਿਆਲੂ ਹੈ, ਬੜਾ ਕਿਰਪਾਲੂ ਹੈ, ਜਿੰਨਾ ਕੁ ਸੁਣਿਆ ਸੀ ਕਹਿੰਦੇ ਹੁਣ ਮੇਲ ਬਣ ਗਿਆ ਉਹਦੇ ਨਾਲ। ਜਦੋਂ ਮੇਲ ਬਣਿਆ ਹੁਣ ਇਹ ਸੋਚਦਾ ਆ ਵੀ ਮੈਂ ਕਿਹੜੀ ਜ਼ਬਾਨ ਨਾਲ ਉਹਦੇ ਗੁਣ ਗਾਵਾਂ, ਮੇਰੀ ਤਾਂ ਜ਼ਬਾਨ ਕੋਲ ਸਮਰੱਥਾ ਹੀ ਹੈ ਨਹੀਂ ਉਸ ਅਕਾਲ ਪੁਰਖ ਦੇ ਗੁਣ ਗਾ ਸਕਾਂ। ਉਹ ਤਾਂ ਗੁਣਾਂ ਨਾਲ ਭਰਪੂਰ ਹੈ, ਜੈਸਾ ਸਤਿਗੁਰ ਸੁਣੀ ਦਾ ਤੈਸੋ ਹੀ ਮੈਂ ਡੀਠ। ਪਹਿਲੋਂ ਸੁਣਿਆ ਸੀ, ਜਦੋਂ ਵੇਖ ਲਿਆ, ਫਿਰ ਵੇਖਣ ਤੋਂ ਮਗਰੋਂ ਪਤਾ ਲੱਗਾ ਵੀ ਇਹ ਤਾਂ ਜੋ ਵੇਖਿਆ ਇਹ ਤਾਂ ਉਹਦੇ ਤੋਂ, ਜੋ ਸੁਣਿਆ ਇਹ ਤਾਂ ਉਹਦੇ ਤੋਂ ਵੀ ਵੱਧ ਕੇ ਹੈ ਜਦੋਂ ਵੇਖਿਆ। ਜਦੋਂ ਵੇਖਿਆ ਕਹਿਬੇ ਕੋ ਸ਼ੋਭਾ ਨਹੀਂ ਦੇਖਾ ਹੀ ਪ੍ਰਵਾਨ ਬਾਬਾ ਕਬੀਰ ਸਾਹਿਬ, ਜਦੋਂ ਵੇਖ ਲਿਆ ਉਦੋਂ ਪਤਾ ਲੱਗ ਗਿਆ। ਫਿਰ ਜ਼ੁਬਾਨ ਵੀ ਹੁਣ ਆਪਣੀ ਛੋਟੀ ਲੱਗਣ ਲੱਗ ਪਈ ਉਸ ਅਕਾਲ ਦੇ ਗੁਣਾਂ ਅੱਗੇ, ਉਹਦੀ ਵਡਿਆਈ ਅੱਗੇ, ਜ਼ੁਬਾਨ ਦਾ ਬਲ, ਜ਼ੁਬਾਨ ਦੀ ਤਾਕਤ ਵੀ ਅਸਮਰੱਥ ਨਜ਼ਰ ਆ।

ਹੁਣ ਸਾਰੇ ਵਿਕਾਰ ਥੱਕ ਗਏ, ਰਹਿ ਗਏ ਸਾਰੇ ਵਿਕਾਰ ਛੱਡਤੇ, ਕਦੋਂ ਮਿਲ ਸਖੀ ਮੰਗਲ ਗਾਇਆ। ਹੁਣ ਤੇ ਆ ਗਿਆਨ ਇੰਦਰੀਆਂ ਤੇ ਕਰਮ ਇੰਦਰੀਆਂ ਰੂਪੀ ਸਖੀਆਂ ਨਾਲ ਬਹਿ ਕੇ ਨਾ ਹੁਣ ਤੇ ਖੁਸ਼ੀ ਦੇ ਗੀਤ ਗਾਈਦੇ ਨੇ, ਹੁਣ ਇਹਨਾਂ ਨਾਲ ਵਿਕਾਰ ਨਹੀਂ, ਹੁਣ ਇਹਨਾਂ ਨਾਲ ਉਹਦੀ ਵਡਿਆਈ ਦੇ ਗੁਣ ਗਾਈਦੇ ਨੇ। ਉਹ ਭਰਮ ਲੋਭ ਮੋਹ ਵਿਕਾਰ ਥਾਕੇ, ਥਾਕੇ ਮਤਲਬ ਰਹਿ ਗਏ, ਛੱਡ ਤੇ ਸਾਰੇ। ਹੁਣ ਇਹੀ ਸਖੀਆਂ ਆਹੀ ਨੇਤਰ ਨਾਸਕਾ ਕੰਨ ਜ਼ੁਬਾਨ ਹੱਥ ਪੈਰ ਇਹਨਾਂ ਨਾਲ ਮਿਲ ਕੇ ਹੁਣ ਰੱਬ ਦੇ

ਤੇ ਨਾਨਕ ਭਯੰ ਪੈ, ਨਾਨਕ ਜੀ ਜਪਦੇ ਨੇ, ਬੇਨਤੀ ਕਰਦੇ ਨੇ ਸੰਤ, ਭਯੰ ਪੈ ਬੇਨਤੀ ਕਰਨੀ, ਸੰਤ ਜਮ ਪੈ ਗੁਰੂ ਨੂੰ ਜਪਦੇ ਨੇ, ਉਸ ਗੁਰੂ ਨੂੰ ਜਪਦੇ ਨੇ ਜਿਨ ਹਰ ਹਰ ਸੰਯੋਗ ਮਿਲਾਇਆ, ਜਿਹਨੇ ਰੱਬ ਨਾਲ ਸੰਯੋਗ ਮਿਲਾ ਤਾ। ਹੁਣ ਬਸ ਉਹ ਗੁਰੂ ਦਾ ਸ਼ੁਕਰਾਨਾ ਕਰਦਾ ਹਾਂ ਵੀ ਭਾਈ ਭਲਾ ਹੋਵੇ ਨਾ ਗੁਰੂ ਪਾਤਸ਼ਾਹ, ਤੁਹਾਡਾ ਸ਼ੁਕਰ ਹੈ ਤੁਸੀਂ ਕਿਰਪਾ ਕੀਤੀ ਹੈ ਅਤੇ ਮੇਰੇ ਜੀਵ ਇਸਤਰੀ ਉੱਤੇ ਤਰਸ ਕਰਕੇ ਅਕਾਲ ਪੁਰਖ ਰੂਪੀ ਖਸਮ ਨਾਲ ਮੇਰਾ ਸੰਯੋਗ ਬਣਾਇਆ ਹੈ। ਇਸ ਤਰੀਕੇ ਜੀ ਗੁਰੂ ਅਰਜਨ ਸਾਹਿਬ ਅੱਜ ਮਤ ਦੇ ਰਹੇ, ਮਾਲਕ ਕਿਰਪਾ ਕਰਨ। ਜੀਵ ਇਸਤਰੀਆਂ ਰੂਪ ਵਿੱਚ ਅਸੀਂ ਸਰੀਰ ਲੈ ਕੇ ਅਤੇ ਸੰਸਾਰ 'ਤੇ ਆਏ ਹਾਂ, ਸਾਰੀਆਂ ਜੀਵ ਇਸਤਰੀਆਂ ਸਰੀਰ ਲੈ ਕੇ ਤਾਂ ਆਏ ਹਨ। ਗੁਰੂ ਕਿਰਪਾ ਕਰੇ ਕਿਤੇ ਮਾਲਕ ਪਾਤਸ਼ਾਹ ਦੀ ਬਖਸ਼ਿਸ਼ ਸਦਕਾ ਇਹਨਾਂ ਸਰੀਰ ਰੂਪੀ ਘਰਾਂ ਦੇ ਵਿੱਚ ਹਿਰਦੇ ਰੂਪੀ ਸੇਜਾਂ ਉੱਤੇ ਬੈਠਾ ਖਸਮ, ਉਹਦੇ ਨਾਲ ਸਾਡਾ ਮਿਲਾਪ ਬਣਾਵੇ, ਉਹਦੇ ਨਾਲ ਮੇਲ ਬਣਾਵੇ, ਚੰਗੇ ਗੁਣਾਂ ਦੇ ਧਾਰਨੀ ਬਣੀਏ, ਗੁਰੂ ਦੀ ਬਖਸ਼ਿਸ਼ ਨੂੰ ਆਪਣੇ ਜੀਵਨਾਂ 'ਚ ਅਸੀਂ ਹਾਸਲ ਕਰ ਸਕੀਏ, ਗੁਰੂ ਦੀ ਦਇਆ ਦੇ ਪਾਤਰ ਬਣ ਸਕੀਏ, ਸਤਿਗੁਰੂ ਦੀ ਰਹਿਮਤ ਨਾਲ ਉਹਦੇ ਨਾਲ ਸਾਡਾ ਸੰਯੋਗ ਬਣ ਆਵੇ, ਉਹਦੇ ਨਾਲ ਸੰਯੋਗ ਬਣੇ, ਸਾਡੇ ਵੀ ਇਹ ਲੋਕ ਸੁਖੀ ਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਤਿਗੁਰੂ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਦੇ ਚਰਨਾਂ ਵਿੱਚ ਇੱਕ ਜ਼ਰੂਰੀ ਬੇਨਤੀ। ਸਮੇਂ ਦੀ ਨਜ਼ਾਕਤ ਨੂੰ ਵੇਖਦਿਆਂ ਜੋ ਸੰਧਿਆ ਵੇਲੇ ਦੇ ਦੀਵਾਨ ਨੇ, ਉਹਨਾਂ ਦੀਵਾਨਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਹੈ। ਜੋ ਸੋਦਰ ਬਾਣੀ ਦੇ ਜਾਪ ਨੇ ਉਹ ਅੱਜ ਤੋਂ 6:45 ਤੋਂ ਲੈ ਕੇ 7:15 ਤੱਕ, ਫਿਰ 7:15 ਤੋਂ ਲੈ ਕੇ 8:15 ਤੱਕ ਆਰਤੀ, ਸ਼ਬਦ ਕੀਰਤਨ, ਇਤਿਹਾਸ ਦੀਆਂ ਜੋ ਵਿਚਾਰਾਂ ਨੇ ਉਹ 8:15 ਤੋਂ ਲੈ ਕੇ 9:15 ਤੱਕ, ਫਿਰ 9:15 ਤੋਂ 10 ਵਜੇ ਤੱਕ ਸ਼ਬਦ ਕੀਰਤਨ, ਉਪਰੰਤ ਸਮਾਪਤੀ। ਸੋਦਰ ਦੀ ਬਾਣੀ ਦੇ ਸਮੇਂ ਵਿੱਚ ਨਾ, ਜਾਪ ਦੇ ਸਮੇਂ ਵਿੱਚ ਤਬਦੀਲੀ ਹੋਈ ਹੈ, ਜੋ ਅੱਜ ਤੋਂ ਕੀਤੀ ਜਾਣੀ ਜੀ। 6:45 ਤੋਂ ਲੈ ਕੇ 7:15 ਤੱਕ ਬਾਣੀ ਦੇ ਜਾਪ, 7:15 ਤੋਂ 8:15 ਤੱਕ ਆਰਤੀ, ਸ਼ਬਦ ਕੀਰਤਨ, 8:15 ਤੋਂ ਲੈ ਕੇ 9:15 ਤੱਕ ਗੁਰ ਇਤਿਹਾਸ ਦੀਆਂ ਵਿਚਾਰਾਂ, 9:15 ਤੋਂ ਲੈ ਕੇ 10 ਵਜੇ ਤੱਕ ਗੁਰਬਾਣੀ ਕੀਰਤਨ, ਉਪਰੰਤ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓਂਕਾਰ ਸਤਿਗੁਰ ਪ੍ਰਸਾਦਿ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
1: ਮਾਤ ਪਿਤਾ।

Ouais, je le dis.

Rồi. Rồi. Rồi.

ਉੱਚਾ ਭਗਵੰਤ ਸਗਲ ਸਮੱਗਰੀ ਤੁਮਰੈ ਸੂਤਰ ਧਾਰੀ ਤੁਮਤੇ ਹੋਏ ਸੁਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਵੀ ਸਹਾਈ ਅਰਜਨ ਹਰਿ ਗੋਬਿੰਦ ਨਾਮ ਸਿਮਰੋ ਸ੍ਰੀ ਹਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਸਿਖੈ ਸਭ ਦੁਖ ਜਾਈ ਤੇਗ ਬਹਾਦਰ ਸਿਮਰਿਆ ਘਰ ਨੌਨ ਦਾਵੇ ਧਾਈ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ

ਵਾਹਿਗੁਰੂ ਹੀ ਅਕਾਲ ਪੁਰਖ ਆਪਣੇ ਪੰਥ ਕੇ ਸਦਾ ਸਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਅਤੇ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ, ਖੁੱਲ੍ਹੇ ਦਰਸ਼ਨ ਦੇ ਦਾਰ, ਸੇਵਾ ਸੰਭਾਲ ਦਾ ਦਾਨ ਆਪਣੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਨਿਆਂ ਦੇ ਮਾਨ ਨਿਤਾਨਿਆਂ ਦੇ ਤਾਨ ਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ।

ਸੇ ਪੌੜੀ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਭੇਟਾਵਾਂ ਦਰ ਪ੍ਰਵਾਨ ਕਰਨੀ ਆ, ਯਾਤਰਾ

ਜੀਵਨ ਹੋਵਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਦੁਹਰਾ ਗਿਆ ਭਈ ਅਕਾਲ ਕੀ ਤਵੇ ਜਲਾਇਓ ਸਭ ਸਿੱਖਣ ਕੋ।

ਨਾਨਕ ਤੇ ਮੁਖ ਉਜਲੇ ਕਹਿਤੀ ਛੁੱਟੀ ਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਮੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੈਣ ਸਦੀ ਕਿਨੇ ਨਾ ਪਾਈਆ ਕਰਮ ਮਿਲੇ ਨਾ ਹੀ ਠਾਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਓ ਆਖਣੇ ਔਖਾ ਸਾਚਾ ਨਾਓ ਸੱਚੇ ਨਾਮ ਕੀ ਲਾਗੇ ਭੁੱਖ ਉਤ ਭੁੱਖੇ ਖਾਏ ਚਲੀ ਹੈ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣੇ ਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵਡਿਆਪ ਤੇ ਵਡ ਤੇਰੀ ਦਾਤ ਜੈਨਾ ਦਿਨ ਕਰਕੇ ਕੀਤੀ ਰਾਤ ਖਸਮ ਵਿਸਾਰੀ ਤੇ ਕਮਜਾਤ ਨਾਨਕ ਨਾਵੇਂ ਬਾਇਸਨਾਥ ਰਾਗੂ ਜਿਰੀ ਮਹੱਲਾ ਚੌਥਾ ਹਰ ਕੇ ਜਨੈ ਸਤਿਗੁਰ ਸਤਿਪੁਰਖਾਂ ਬਿਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸ਼ਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੌਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਰਹਾਉ ਹਰ ਜਨ ਕੇ ਵਡ ਭਾਗ ਵਡੇਰੇ ਜਿਨ ਹਰ ਹਰ ਸ਼ਰਧਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾ ਸਿਹੇ ਮਿਲ ਸੰਗਤ ਗੁਣ ਪ੍ਰਗਾਸ ਜਿਨਾ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਨ ਜਮ ਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗੂ ਜਿਰੀ ਮਹੱਲਾ ਪੰਜਵਾਂ ਕਾਹੇ ਰੇ ਮਾਨ ਚਿਤਮਹੇ ਉਦਮ ਜਾ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਕਾ ਰਿਜ਼ਕ ਆਗੇ ਕਰ ਧਰਿਆ ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬੈਂਤਾ ਕੋਈ ਨਾ ਕਿਸ ਕੀ ਧਰਿਆ ਸਿਰ ਸੇ ਰਿਜਕ ਸਵਾਹੀ ਠਾਕੁਰ ਕਾਹੇ ਮਨ ਭਉ ਕਰਿਆ
ऊडे ऊड़ आवें सकोंसा तिस पाछी बचरी छरिया तिन कवन खलावे कवन चुगावे मने में ही सिमरन करिया सब निदान दस अष्ट सदान ठाकुर कर तल त्रिया जन नानक बल बल सद बल जाइए तेरा अंत ना परवरिया सब निदान दस अष्ट सदान ठाकुर कर तल त्रिया जन नानक बल बल सद बल जाइए तेरा अंत ना परवरिया राग आसा महला चौथा सो पुरख इक ओंकार सतगुर प्रसाद सो पुरख निरंजन हर पुरख निरंजन हर गम्मा गम्मा पारा सब ते आवहें सब ते आवहें तुद जी हर सच्चे सिर जनहारा सब जी तुम्हारे जी तू जिया का दातारा हर ते आवहो संतो जी सब दुख विसारन हारा हर आपे ठाकुर हर आपे सेवक जी क्या नानक जंत विचारा तू घट घट अंतर सर्व निरंतर जी हर एको पुरख समाणा एक दाते एक पेखारी जी

तन मन थीवे हरे वाहे गुरु जी का खालसा वाहे गुरु जी की फतेह।

ਨੇ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਅਗਾਂਹ ਤੋਂ ਸਮਤ ਬਖਸ਼ਣੀ ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ ਯਾਤਰਾਵਾਂ ਸਫਲ ਕਰਨੀਆਂ ਜੀ ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਦੀ

ਸਤਨਾਮ ਵਾਹਿਗੁਰੂ ਸਾਹਿਬ ਜੀਓ ਤੂੰ ਚਉ ਸੱਜਣ ਮਿੰਡਿਆ ਦੇਈ ਸਿਸਿਓ ਤਾਰ ਨੈਣ ਮਹਿੰਜੇ ਤਰਸਦੇ ਕਦਪਤ ਸਿੰਘ ਦੀਦਾਰ ਜੇ ਤੂੰ ਮਿੱਤਰਿਆ ਸਾਡੜਾ ਇੱਕ ਭੋਰੀ ਨਾ ਵਿਛੋੜ ਜਿਉ ਮਹਿੰਜਾ ਤੋਂ ਮੋਹਿਆ ਕਦਪਤ ਸਿੰਘ ਜਾਨੀ ਤੋਹੇ ਸਾਜਨ ਤੇਰੇ ਚੰਨ ਕੀ ਹੋਏ ਰਹਾਂ ਸਦਧੂਰ ਨਾਨਕ ਸ਼ਰਨ ਤੋਂ ਹਾਰੀਆ ਪੇਖੋਂ ਸਦਾ ਹਜ਼ੂਰ ਹੂੰ ਟੁੜਿੰਦੀ ਸੱਜਣਾ ਸੱਜਣ ਮਿੰਡੇ ਨਾਲ ਜਨ ਨਾਨਕ ਅਲੱਖ ਨਾ ਲੱਖੀਏ ਗੁਰਮੁਖ ਦੇ ਦਿਖਾਲ ਜਲੋਂ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਹੀ ਭਲੀ ਪ੍ਰੀਤ ਜਿਤ ਸਾਹਿਬ ਸੇਤੀ ਪਤਰ ਹੈ ਸੁਣ ਸਾਜਨ ਪ੍ਰੇਮ ਸੰਦੇਸਰਾ ਅੱਖੀਂ ਤਾਰ ਲਗਨ ਗੁਰ ਤੁਠੇ ਸੱਜਣ ਮਿਲਿਆ ਜਨ ਨਾਨਕ ਸੁਖ ਸਵਨ ਸੁਖ ਹਉ ਟਲ ਗੁਰ ਸੇਵੀਐ ਆਹਿਨ ਸਹਿਜ ਸੁਭਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਹੋ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਟੋਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਸ ਮਨ ਉਪਜਿਆ ਸਗਲੇ ਦੁੱਖ ਭਲਾਇਣ ਰਸਨਾ ਗੁਣ ਗੋਪਾਲ ਨਿਧ ਗਾਇਣ ਸ਼ਾਂਤ ਸਹਿਜ ਰਹਸ ਮਨ ਉਪਜਿਆ ਸਗਲੇ ਦੁੱਖ ਪਲਾਇਣ ਰਹਾਉ ਜੋ ਮੰਗੇ ਸੋਈ ਸੋਈ ਪਾਵੇ ਸੇਵ ਹਰ ਕੇ ਚਰਨ ਰਸਾਇਣ ਜਨਮ ਮਰਨ ਦੋ ਤੇ ਛੁਟੇ ਪਵ ਜਲ ਜਗਤ ਤਰਾਇਣ
खोजत खोजत तत्

ਇਤਨੀ ਕੁ ਸੇਵਾ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਬਖਸ਼ ਲੈਣੀਆਂ, ਅਸੀਸ ਬਖਸ਼ਿਸ਼ ਕਰਨੀ। ਧੰਨਵਾਦ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿਨ੍ਹਾਂ ਨੇ ਆਪ ਸਿਰ 'ਤੇ ਹੱਥ ਰੱਖ ਕੇ ਤਰਸ ਕਰਕੇ ਕੀਰਤਨ ਦੀ ਸੇਵਾ ਲਈ ਹੈ। ਆਓ ਗੱਜ ਵੱਜ ਕੇ ਫਤਿਹ ਬੁਲਾਈਏ।

ਕਰ ਕਰ ਕਹਿੰਦੇ ਹੱਥਾਂ ਨੂੰ। ਸਤਿਗੁਰੂ ਜੀ ਕਹਿੰਦੇ ਜਦੋਂ ਵਾਹਿਗੁਰੂ ਪਰਮੇਸ਼ੁਰ ਅਕਾਲ ਪੁਰਖ ਨੇ ਮਿਹਰ ਕੀਤੀ ਨਾ, ਮੇਰੇ ਸਿਰ 'ਤੇ ਹੱਥ ਰੱਖਿਆ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕਿੰਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਵਾਸੁਰ ਏਕ ਸਮਾਨ ਧਿਆਨ, ਸੋ ਨਾਮ ਸੁਣੇ ਸੁਤ ਪਹਾਣ ਡਰਿਓ। ਪੰਦਾ ਸਵਾਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਜਦੋਂ ਸਿਰ 'ਤੇ ਹੱਥ ਰੱਖਦੇ ਨਾ ਵਾਹਿਗੁਰੂ ਜੀ, ਨਿਸ਼ਾਨੀ ਪਤਾ ਕੀ ਹੈ ਉਹਦੀ, ਕਿੱਦਾਂ ਪਤਾ ਲੱਗੂ ਸਾਡੇ ਸਿਰ 'ਤੇ ਹੱਥ ਰੱਖ ਦਿੱਤਾ? ਉਹਦੀ ਨਿਸ਼ਾਨੀ ਇਹ ਹੈ, ਸਾਧ ਸੰਗ ਗੁਣ ਗਾਏ। ਜਿਨ੍ਹਾਂ 'ਤੇ ਰਹਿਮਤ ਹੋ ਜਾਂਦੀ, ਫਿਰ ਸੰਗਤ 'ਚ ਬਹਿ ਕੇ ਉਹ ਪਰਮੇਸ਼ੁਰ ਦੇ ਗੁਣ ਗਾਉਣੇ ਸ਼ੁਰੂ ਕਰ ਦਿੰਦੇ, ਵਾਹਿਗੁਰੂ ਜੀ ਦੀ ਸਿਫਤ ਸਲਾਹ ਸ਼ੁਰੂ ਕਰ ਦਿੰਦੇ। ਇਹ ਨਿਸ਼ਾਨੀ ਹੈ। ਕਰ ਮਸਤਕ ਕਰ ਕਹਿੰਦੇ ਹੱਥਾਂ ਨੂੰ, ਦੋਨੇ ਹੱਥ ਸਿਰ 'ਤੇ ਰੱਖ ਦੇ, ਕਰ ਮਸਤਕ ਧਾਰਿਓ, ਮੇਰਿਆ ਮਾਥਾ। ਜਦੋਂ ਮੱਥੇ 'ਤੇ ਹੱਥ ਧਰਿਆ, ਬਖਸ਼ਿਸ਼ ਕੀ ਮਿਲੀ? ਸਾਧ ਸੰਗ ਗੁਣ ਗਾਏ। ਫਿਰ ਬਖਸ਼ਿਸ਼ਾਂ ਕੀ ਮਿਲਦੀਆਂ? ਤੁਮਰੀ ਕਿਰਪਾ 'ਤੇ ਸਭ ਫਲ ਪਾਏ। ਦੁਨੀਆਂ ਦੀਆਂ ਸਾਰੀਆਂ ਬਖਸ਼ਾਂ ਝੋਲੀ 'ਚ ਪੈ ਗਈਆਂ, ਤੁਮਰੀ ਕਿਰਪਾ 'ਤੇ ਸਭ ਫਲ ਪਾਏ। ਕਿੱਦਾਂ? ਰਸਕ ਰਾਮ ਨਾਮ 'ਤੇ ਆਏ, ਰਸ ਵਿੱਚ, ਫਿਰ ਆਨੰਦ ਵਿੱਚ। ਤੁਮਰੀ ਕਿਰਪਾ 'ਤੇ, ਤੁਮਰੀ ਕਿਰਪਾ 'ਤੇ।

ਦੀ ਅਪਾਰ ਰਹਿਮਤ ਬਖਸ਼ ਸਦਕਾ ਮਹਾਰਾਜਿਆਂ ਦੇ ਪਾਵਨ ਚਰਨਾਂ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਹੋਇਆ। ਕੋਟਾਨ ਕੋਟ ਸ਼ੁਕਰ ਸਤਿਗੁਰੂ ਜੀ ਦਾ, ਕਰੋੜਾਂ ਵਾਰੀ ਧੰਨਵਾਦ ਕਰੀਏ। ਜਿਨ ਕੇ ਭਾਗ ਵੱਡੇ ਹੈ ਭਾਈ ਤਿੰਨ ਸਾਧੂ ਸੰਗ ਮੁੱਖ ਜੁੜੇ, ਜਿਨ੍ਹਾਂ ਦੇ ਵੱਡੇ ਭਾਗ ਹਨ ਉਹ ਗੁਰੂ ਦੀ ਸੰਗਤ ਵਿੱਚ ਜੁੜਦੇ ਨਿਤਾ ਪ੍ਰਤੀ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਜਿਹੜਾ ਨਿਤਾ ਪ੍ਰਤੀ ਸੰਗਤ ਕਰਦੇ ਹਨ, ਤਿਨਕੀ ਧੂੜ ਬਾਂਸੈ ਨਿਤ ਨਾਨਕ, ਪ੍ਰਭ ਮੇਰਾ ਕਿਰਪਾ ਕਰੇ, ਉਹ ਪਰਮੇਸ਼ਰ ਮੇਰੇ 'ਤੇ ਰਹਿਮਤ ਕਰੇ। ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਮੈਂ ਉਹਨਾਂ ਦੇ ਚਰਨਾਂ ਦੀ ਧੂੜ ਮੰਗਦਾ, ਧੂੜ ਲੋਚਦਾ, ਜਿਹੜੇ ਰੋਜ਼ ਸੰਗਤ ਕਰਦੇ। ਸੰਗਤ ਕਾ ਗੁਣ ਬਹੁ ਅਧਿਕਾਈ, ਪਰ ਸੂਆ ਗਣ ਕੋ ਦਾਦੇ। ਤੋ ਸਤਸੰਗਤ ਵਿੱਚ ਜਿੰਨੇ ਵੀ ਆਪਾਂ ਆਏ ਹਾਂ, ਸਭ ਤੋਂ ਪਹਿਲਾਂ ਕੀ ਹੈ, ਪ੍ਰਥਮ ਰਹਿਤ ਜੇ ਜਾਣ ਖੰਡੇ ਕੀ ਪਾਉਲ ਸਕੇ, ਸੋਈ ਸਿੰਘ ਪ੍ਰਧਾਨ ਅਵਰਨਾ ਪਾਹੁਲ ਜੋਲ ਹੈ। ਆਪਾਂ ਐਡਮਿਸ਼ਨ ਲੈਣੀ ਹੈ ਗੁਰੂ ਘਰ, ਪੰਜ ਪਿਆਰਿਆਂ ਦੇ ਪੇਸ਼ ਹੋ ਕੇ ਗੁਰੂ ਵਾਲੇ ਬਣਨਾ ਹੈ, ਉਸ ਤੋਂ ਬਾਅਦ ਸਾਨੂੰ ਸਿਲੇਬਸ ਮਿਲਣਾ ਹੈ, ਰਹਿਤਾਂ ਕੁਰਹਿਤਾਂ ਅਤੇ ਨਿਤਨੇ ਮੂਲ ਮੰਤਰ ਗੁਰਮੰਤਰ। ਉਹ ਫਿਰ ਆਪਾਂ ਉਸ ਸਿਲੇਬਸ ਨੂੰ ਕਵਰ ਕਰਕੇ ਅਗਲੀ ਕਲਾਸ ਵਿੱਚ ਹੋਣਾ ਹੁੰਦਾ, ਅਗਲੀ ਕਲਾਸ ਆਉਣ ਵਾਲਾ ਸਮਾਂ ਹੈ। ਉਹ ਸਤਿਗੁਰੂ ਜੀ ਫਿਰ ਬਹੁਤ ਰਹਿਮਤਾਂ ਬਖਸ਼ਾਂ ਕਰਦੇ ਹਨ, ਐਡਮਿਸ਼ਨ ਲੈ ਕੇ ਫਿਰ ਪੜ੍ਹਾਈ ਕੀਤੀ ਜਾਵੇ ਅਤੇ ਅਗਲੀ ਕਲਾਸ ਮਿਲਦੀ ਹੈ। ਜੇ ਬੰਦਾ ਇੱਦਾਂ ਐਡਮਿਸ਼ਨ ਕਿਤੇ ਨਾ ਹੋਵੇ ਅਤੇ ਪੜ੍ਹਾਈ ਕਰ ਰਿਹਾ, ਬਿਨ ਗੁਰ ਘਾਲ ਨਾ ਪਵੇ ਥਾਏ, ਬਿਨ ਗੁਰ ਮਨੁਆ ਅੱਤ ਡੁਲਾਏ, ਗੁਰੂ ਤੋਂ ਬਿਨਾਂ ਘਾਲ ਥਾਏ ਨਹੀਂ ਪੈਂਦੀ, ਸਤਿਗੁਰਾਂ ਦੇ ਵਚਨ ਹਨ। ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਗਨ ਕੱਟੇ ਸਭ ਤੇਰੇ, ਗੁਰ ਨੈਣ ਬੈਨ ਗੁਰ ਗੁਰ ਕਰੋ, ਗੁਰ ਸਤ ਕਵ ਨਲ ਕਹੇ, ਜਿਨ ਗੁਰੂ ਨਾ ਦੇਖਿਓ ਨਹੋ ਕੀਓ, ਅਤੇ ਅਕਿਆਥ ਸੰਸਾਰ ਮੈਂ, ਉਹਨਾਂ ਦਾ ਜੀਵਨ ਜਿਹੜਾ ਹੈ ਉਹ ਵਿਅਰਥ ਹੈ, ਸੰਸਾਰ 'ਤੇ ਆਇਆ ਕਹਿੰਦੇ ਉਹਨਾਂ ਜੀਵਨ ਵਿਅਰਥ ਚਲਾ ਗਿਆ। ਇਸ ਕਰਕੇ ਗੁਰੂ ਵਾਲੇ ਬਣ ਕੇ ਰਹਿਤਾਂ ਦੇ ਧਾਰਨੀ ਹੋਈਏ, ਜੋ ਨਿਤਨੇਮ ਮਿਲਿਆ ਹੈ ਨਿਤਾ ਪ੍ਰਤੀ ਨਿਤਨੇਮ ਬਾਣੀ ਨਾਲ ਜੁੜੇ ਰਹੀਏ, ਜੀਵਨ ਸਫਲ ਹੋ ਜਾਏ। ਬੱਚਿਆਂ ਦਾ ਪਰਿਵਾਰ ਦਾ ਆਇਆ ਸਫਲ, ਤਾਹੂੰ ਕੋ ਗਣੀਏ ਜਾਸ ਰਸਨ ਹਰ ਹਰ ਜਸ ਭਣੀਏ, ਰਸਨਾਵਾਂ ਜਿਹੜੇ ਨਾਮ ਜਪਦੇ ਉਹਨਾਂ ਦਾ ਸਾਰਿਆਂ ਦਾ ਆਇਆ ਸਫਲ ਹੋ ਜਾਂਦਾ, ਉਹਨਾਂ ਦੇ ਪਰਿਵਾਰਾਂ ਦਾ ਬੱਚਿਆਂ ਦਾ ਆਇਆ ਸਫਲ ਹੋ ਜਾਂਦਾ, ਅਤੇ ਗੁਰੂ ਦੇ ਚਰਨਾਂ ਨਾਲ ਜੁੜ ਜਾਈਏ। ਤਾਂ ਸਤਿਗੁਰੂ ਜੀ ਦੀ ਅਪਾਰ ਰਹਿਮਤ ਹੈ, ਇੱਥੇ ਬਹੁਤ ਸਮਾਗਮ ਯੋਗ ਪ੍ਰਬੰਧ ਹੈ ਨਾ, ਚੰਗੇ ਗੁਰਸਿੱਖਾਂ ਦੇ ਹੱਥ ਪ੍ਰਬੰਧ ਹੋਵੇ ਫਿਰ ਸਮਾਗਮ ਹੁੰਦੇ ਬਹੁਤ। ਅਸੀਂ ਦੇਸ਼ ਵਿਦੇਸ਼ ਵਿੱਚ ਬਾਹਰ ਵੀ ਜਾਂਦੇ ਹਾਂ, ਜਿੱਥੇ ਯੋਗ ਪ੍ਰਬੰਧ ਨੇ ਉੱਥੇ ਸਮਾਗਮ ਨਹੀਂ ਹੁੰਦੇ, ਸੰਗਤ ਨਹੀਂ ਜੁੜਦੀ। ਸੰਗਤ ਕਿਉਂ ਨਹੀਂ ਜੁੜਦੀ? ਪ੍ਰਚਾਰਕ ਨਹੀਂ ਬੁਲਾਉਂਦੇ। ਇੱਥੇ ਗੁਰੂ ਘਰ ਬੜੀ ਰਹਿਮਤ ਹੈ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਇੱਥੋਂ ਦਾ ਸਾਰਾ ਪ੍ਰਬੰਧ ਮੇਰੇ ਡਿੰਪਲ ਵੀਰ ਜੀ, ਬੜੀ ਕਿਰਪਾ ਹੈ, ਬੜੀ ਬਖਸ਼ਿਸ਼ ਹੈ, ਗਾਹੇ ਵਗਾਹੇ ਹੁਕਮ ਲਾਉਂਦੇ ਰਹਿੰਦੇ ਹਨ। ਮਹਾਰਾਜ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ। ਉਹ ਜਿੰਨੇ ਆਪਾਂ ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਬੈਠੇ ਹਾਂ, ਸਤਿਗੁਰੂ ਜੀ ਸਾਡੇ ਸਾਰਿਆਂ ਦੀ ਹਾਜ਼ਰੀ ਪ੍ਰਵਾਨ ਕਰਨ, ਸਾਰਿਆਂ ਦੇ ਪਰਿਵਾਰਾਂ ਵਿੱਚ ਗੁਰਸਿੱਖੀ ਨਾਮਦਾਨ ਚੜ੍ਹਦੀ ਕਲਾ ਸਦੀਵੀ ਕਾਲ ਅੰਮ੍ਰਿਤ ਵੇਲਾ ਬਖਸ਼ਿਸ਼ ਕਰਕੇ ਨਿਵਾਜਣ, ਰਹਿਤਾਂ ਦੇ ਧਾਰਨੀ ਬਣਾਉਣ, ਕਰੈਤਾਂ ਤੋਂ ਬਚ ਕੇ ਰਹੀਏ ਅਤੇ ਗੁਰਸਿੱਖੀ ਕਮਾ ਕੇ ਜੀਵਨ ਨੂੰ ਸਫਲ ਅਤੇ ਸੁਹੇਲਾ ਕਰੀਏ। ਤੋ ਹੁਣ ਆਨੰਦ ਸਾਹਿਬ ਜੀ ਦਾ ਪਾਠ ਹੁਕਮ ਹੋਇਆ, ਅਸੀਂ 10 ਵਜੇ ਤੱਕ ਕੀਰਤਨ ਕਰਨਾ ਹੈ। ਹੁਣ ਆਨੰਦ ਸਾਹਿਬ ਜੀ ਦਾ ਪਾਠ, ਫਿਰ ਸਤਿਗੁਰੂ

ਸਜਿਵੇ ਦੀਵਾਨਾ ਇੰਦਰ। ਨਾਮ ਸਿਮਰਨ ਸ਼ਬਦ ਕੀਰਤਨ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਜਾਪ ਹੋਏ। ਬਾਣੀ ਪੜ੍ਹਦਿਆਂ ਅਨੇਕ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ, ਅਗਾਂਹ ਤੋਂ ਸਮਤ ਬਖਸ਼ਣੀ, ਦਾਰੇ ਆਈ ਹੋਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁੱਲ ਭੇਟਾਵਾਂ ਦਰ ਮਨਜ਼ੂਰ ਕਰਨੀਆਂ, ਯਾਤਰਾਵਾਂ ਸਫਲ ਕਰਨੀਆਂ ਜੀ। ਸਤਿਗੁਰੂ ਜੀ ਆਪ ਜੀ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ। ਦਰ ਪ੍ਰਵਾਹ ਨੂੰ ਇਹ ਪ੍ਰਵਾਹ ਨੂੰ ਪ੍ਰਸ਼ਾਦ ਸੰਗਤ ਵਿੱਚ

ਸਤਨਾਮ ਵਾਹਿਗੁਰੂ ਸਾਹਿਬਾ।

कहो टल गोर सीविया एहनस सहज सुभाई दर्शन परसिय गुरु के

ਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗੋੜੀ ਦੀਪ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਐ ਕਰਤੀ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ ਸਿਵਰ ਹੋ ਸਿਰਜਣਹਾਰੋ। ਤੋ ਮੰਗਾਵ ਹੋ ਮੇਰੇ ਨਿਰਭਉ ਕਾ ਸੋਹਿਲਾ। ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀਅੜੇ ਸੰਭਾਲੀ ਅੰਨ ਦੇਖੈ ਗਾ ਦੇਵਣਹਾਰ। ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਣ ਸ਼ੁਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇਹੋ ਸਜਣ ਸੀਸੜੀਆਂ ਜਿਉ ਹੋਵੇ ਸਾਹਿਬ ਸਿਉ ਮੇਲ। ਕਰ ਕਰੇ ਹੋ ਪਹੁੰਚਾ ਸਦਣੀ ਨਿਤ ਪਵਨ। ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ। ਛੇ ਕਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਇੱਕੋ ਵੇਸ ਅਨੇਕ। ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਬਿਸੋਏ ਚਸਿਆਂ ਘੜੀਆਂ ਪਹਿਰਾ। ਤਿੱਤੀ ਵਾਰੀ ਮਾਹੁਆ ਸੂਰਜ ਕੋ ਰੁੱਤ ਅਨੇਕ। ਨਾਨਕ ਕਰਤੇ ਕੀ ਕੀਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਦ ਦੀਪਕ ਵਨੇ। ਤਾਰਿਕਾ ਮੰਡਲ ਜਨ ਕਮੋਤੀ। ਧੂਪ ਮਲਾ ਨਲੋ ਪਵਣ ਚਵਰੋ। ਕਰੇ ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ। ਅਨਹਤਾ ਸ਼ਬਦ ਵਾਜੰਤ ਪੇਰੀ ਰਹਾਉ। ਸਹਸਤਵ ਨੈਣ ਨਨ ਨੈਣ ਹੈ ਤੋਏ ਕੋ। ਸਹਸ ਮੂਰਤ ਨਨ ਨਾਇਕ ਤੋਹੀ। ਸਹਸ ਪਦ ਵਿਮਲ ਨਨ ਏਕ ਪਦ ਗੰਧ ਵਿਨ। ਸਹਸਤਵ ਗੰਧੇ ਵਿਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ। ਤਿਸਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਜੋਤਿ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ ਲੋਭਿਤ ਮਨੋ। ਅਨ ਦਿਨੋ ਮੋਹਿ ਆਹੀ ਪਿਆਸਾ। ਕਿਰਪਾ ਜਲਦੀ ਨਾਨਕ ਸਾਰਿੰਕੋ ਹੋਏ। ਜਾਤੇ ਤੇਰੇ ਨਾਈ ਵਾਸਾ। ਰਾਗ ਗੋੜੀ ਪੂਰਬੀ ਮਹੱਲਾ ਚੌਥਾ। ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ। ਪੂਰਵ ਲਿਖਤ ਲਿਖੀ ਗੁਰ ਪਾਇਆ। ਮਨ ਹਰਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡੋਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਸਾਧਨਾ ਜਾਣਿਆ। ਤਿਨ ਅੰਤਰ ਹੋਂ ਮੈਂ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬਹਿ ਦੁਖ ਪਾਵ ਹੈ। ਜਮਕਾਲ ਸਹਿ ਸੇ ਡੰਡਾ ਹੇ। ਹਰ ਜਨ ਹਰ ਹਰ ਨਾਮ ਸੁਮਾਣੇ। ਦੁਖ ਜਨ ਮਰਨ ਪਵ ਖੰਡਾ ਹੇ। ਅਵਿਨਾਸੀ ਪੁਰਖ ਪਾਇਆ ਪਰਮੇਸ਼ਰ। ਵੋ ਸੋਭ ਖੰਡ ਬ੍ਰਹਿਮੰਡਾ ਹੇ। ਆਮੰਗਰੀ ਮਸਕੀਨ ਪ੍ਰਭ ਤੇਰੇ। ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਦਾ ਟੇਕੈ ਨਾਮੇ ਹੀ ਸੁਖ ਮੰਡਾ ਹੇ। ਰਾਗ ਗੋੜੀ ਪੂਰਬੀ ਮਹੱਲਾ ਪੰਜਵਾਂ। ਕਰੋ ਬੇਨੰਤੀ ਸੁਣ ਹੋ ਮੇਰੇ ਮੀਤਾ। ਸੰਤ ਟਹਿਲ ਕੀ ਵੇਲਾ। ਈਹਾਂ ਖਾਟ ਚਲੋ ਹਰ ਲਾਹਾ। ਆਗੈ ਵਸਨ ਸੁਹੇਲਾ। ਔਦ ਘਟੈ ਦਿਨਿਸ ਰਹਿ ਨਾਰੇ। ਮਨ ਗੁਰ ਮਿਲ ਕਾਜ ਸਵਾਰੇ ਰਹਾਉ। ਇਹ ਸੰਸਾਰ ਵਿਕਾਰ ਸੰਸੀ ਮਹਿ। ਤਰਿਓ ਬ੍ਰਹਮ ਗਿਆਨੀ। ਜਿਸੈ ਜਗਾਏ ਪੀ ਆਵੈ ਇਹ ਰਸ। ਕਥ ਕਥਾ ਤਿਨ ਜਾਨੀ। ਜਾ ਕੋ ਆਏ ਸੋਈ ਵਿਹਾਜੋ। ਹਰ ਗੁਰ ਤੇ ਮਨ ਹੈ ਵਸੀਰਾ। ਨਿਜ ਕਰ ਮਹਿਲ ਪਾਵੋ।

ਕਰਮ ਸੱਚਾ ਨਿਸ਼ਾਨ ਸੱਚੇ ਤੁਦਾਖੇ ਲੱਖ ਕਰੋੜ ਸੱਚੇ ਸਭ ਤਾਨ ਸੱਚੇ ਸਭ ਜੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜੰਮੈ ਸੋ ਕੱਚ ਨਿਕੱਚ ਮਹੱਲਾ ਪਹਿਲਾ।

0: ਫਿਰੇ ਜਮ ਬਿਸਮਾਦ ਪਾਉਣ ਬਿਸਮਾਦ ਪਾਣੀ ਬਿਸਮਾਦ ਅਗਨੀ ਖੇਡੇ ਵਿਡਾਣੀ ਬਿਸਮਾਦ ਤਰਤੇ ਬਿਸਮਾਦ ਖਾਣੇ ਬਿਸਮਾਦ ਸਾਧ ਲੱਗੇ ਪ੍ਰਾਣੀ ਬਿਸਮਾਦ ਸੰਯੋਗ ਬਿਸਮਾਦ ਵਿਯੋਗ ਬਿਸਮਾਦ ਭੁੱਖ ਬਿਸਮਾਦ ਪੋ ਬਿਸਮਾਦ ਸਿਫਤ ਬਿਸਮਾਦ ਸਲਾਹ ਬਿਸਮਾਦ ਉਜੜ ਬਿਸਮਾਦ ਰਾਹ ਬਿਸਮਾਦ ਨੇੜੇ ਬਿਸਮਾਦ ਦੂਰ ਬਿਸਮਾਦ ਦੇਖੇ ਹਾਦਰਾ ਹਜੂਰ ਵੇਖ ਵਿਡਾਨ ਰਹਿਆ ਬਿਸਮਾਦ ਨਾਨਕ ਪੂਜਨ ਪੂਰੇ ਪਾਕ ਮਹੱਲਾ ਪਹਿਲਾ
1: ਗੁਰ ਦਿਸੈ ਕੁਲ ਸੁਣੀਐ ਕੁਲ ਭਾਉ ਸੁਖ ਸਾਰ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ।

ਨਹਿਣਾ ਜਗਤਰ ਗੁਰ ਪਰਸ ਮੁਰਾ, ਤੈ ਤੋ ਦ੍ਰਿੜਿਓ ਨਾਮ ਅਪਾਰ, ਬਿਮਲ ਜਾਸ ਬਿਥਾਰ, ਸਾਦਿਕ ਸਿੱਧ ਜੀ ਸਾਦਿਕ ਸਿੱਧ ਸੋ ਜਨ ਜੀਆਂ ਕੋ ਆਧਾਰ, ਤੂੰ ਤਾਂ ਜਨਕ ਰਾਜਾ ਓਤਾਰ, ਸ਼ਬਦ ਸੰਸਾਰ ਸਾਰ, ਰਹਿ ਜਗਤਰ ਜਲ।

0: ਐਣਾ ਜਗਤਰ ਗੁਰ ਪਰਸ ਮੁਰਾਰ।
1: ਤੈ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ ਸਮਾਨ, ਆਤਮਾਵੰਤ ਗਿਆਨ, ਜਾਣੀ ਅਕਲਗਤ ਗੁਰ ਪਰਵਾਨ, ਜਾ ਕੀ ਦ੍ਰਿਸ਼ ਅਚਲ ਠਾਣ, ਬਿਮਲ ਬੁੱਧ ਸੁਥਾਨ, ਪਹਿਰ ਸੀਲ ਸਨਹ ਸਕਤ ਬਿਦਾਰ, ਕਹੋ ਕੀਰਤ ਕਲ ਸਹਾਰ, ਸਪਤ ਦੀਪ ਮਝਾਰ, ਲਹਿਣਾ ਜਗਤਰ ਗੁਰ ਪਰਸ ਮੁਰਾਰ। ਦ੍ਰਿਸ਼ਟ ਤਰਤ ਤਮ ਹਰਣ, ਦਹਿਣਗ ਪਾਪ ਪ੍ਰਨਾਸਨ, ਸ਼ਬਦ

ਰੰਗ ਰਤੋ ਨਾਮ ਸਿਓ ਕਲ ਨਾਮ ਸੁਰ ਨਰ ਬੋਹੇ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸਿਐ ਗੁਰੂ ਕੈ ਅਠ ਸੱਠ

0: ਸੱਚ ਜਨਮ ਪਰਵਾਨ
1: ਅਮੇ ਦ੍ਰਿਸ਼ਟ ਸ਼ੁਭ ਕਰੇ ਹਰੇਕ ਪਾਪ ਸ਼ਗਲ ਮਲ ਕਾਮ ਕ੍ਰੋਧ ਅਰਲੋ ਮੋ ਵਸ ਕਰੈ ਸਭੇ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰੇ ਖੋਵੈ ਗੁਰੂ ਨਾਮ ਨਿਦਰ ਆਓ ਜਨਮ ਹਮ ਕਾਲਖ ਧੋਵੈ ਸੋ ਕੋ ਟਲ ਗੁਰੂ ਸੇਵੀਐ ਅਹਿ

चित चितवो अरदास कहो पर कह भी ना सको, सर्ब चिंत तुझ पास साध

कल समुद्र पर रूप प्रगट हर नाम उदाहरण बसै संत जिस हृदय।

ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ।

ਦੀਨ ਦੁਨੀਆ ਦੇ ਮਾਲਕ ਸਰਬੇ ਕਾਇਨਾਤ ਦੇ ਸਾਂਝੇ ਰਹਿਬਰ ਜੁਗੋ ਜੁਗ ਅਟਲ ਚਵਰ ਛਤਰ ਤਖਤ ਤਥਾ ਵਕਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਮਰੱਥ ਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਇਮਾਨ ਸਾਧ ਸੰਗਤ ਜੀ ਆਪ ਜੀ ਵਡਭਾਗੇ ਹੋ ਜੋ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਕਰ ਰਹੇ ਹੋ। ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ ਅੱਜ ਦਾ ਪਾਵਨ ਮੁੱਖ ਵਾਕ ਸਲੋਕ ਰੂਪ ਅੰਦਰ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਨੇ ਜੋ ਸਤਿਗੁਰ ਜੀ ਕੀ ਬਾਣੀ ਪਾਵਨ ਅੰਗ 646 ਉੱਪਰ ਸੁਭਾਇਮਾਨ ਹੈ। ਸਤਿਗੁਰ ਜੀ ਕਿਰਪਾ ਕਰਨ ਆਪਣੇ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਸੂਝ ਬਖਸ਼ਣ ਜੀ। ਆਓ ਅੱਜ ਦੇ ਇਹ ਪਾਵਨ ਬਚਨ ਆਪਣੇ ਹਿਰਦੇ ਅੰਦਰ ਵਸਾਉਣ ਦਾ ਯਤਨ ਕਰੀਏ।

0: ਸਲੋਕ ਮਹੱਲਾ ਪਹਿਲਾ। ਪੈ ਵਿੱਚ ਪਾਉਣਾ ਹਿੱਸ ਦਵਾਓ, ਪੈ ਵਿੱਚ ਲੱਕ ਦਰਿਆ। ਪੈ ਵਿੱਚ ਅਗਨ ਕੱਢੇ ਵੇਗਾਰ, ਪੈ ਵਿੱਚ ਤਾਤੇ ਦਬੇ ਪਾ। ਪੈ ਵਿੱਚ ਇੰਦ ਫਿਰੇ ਸਿਰ ਪਾਰ, ਪੈ ਵਿੱਚ ਰਾਜਾ ਧਰਮ ਦਵਾ। ਪੈ ਵਿੱਚ ਸੂਰਜ, ਪੈ ਵਿੱਚ ਚੰਦ, ਕਹੋ ਕਰੋੜੇ ਚਲਤ ਅਨੰਤ। ਪੈ ਵਿੱਚ ਸਿੱਧ ਬੁੱਧ ਸੁਰਨਾਥ, ਪੈ ਵਿੱਚ ਅਡਾਣਿਆ ਕਾ। ਪੈ ਵਿੱਚ ਜੋਤ ਮਹਾਬਲਸੂਰ, ਪੈ ਵਿੱਚ ਆਵੇ ਜਾਵੇ ਪੂਰ। ਸਗਲਿਆਂ ਫੌ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ, ਸੱਚੇ ਇੱਕ ਮਹੱਲਾ ਪਹਿਲਾ।
1: ਨਾਨਕ

ਸੋਏ ਝਾਰ ਪਵਈਏ ਜੰਤ ਨਾਨਕ ਪਾਉਂਦਿਆਂ ਗਣਤ ਨਯੰਤ ਬੰਧਨ ਬੰਧ ਪਵਾਏ ਸੋਏ ਪਏ ਕਿਤਨ ਸਭ ਕੋ ਨੱਚ ਨੱਚ ਹੱਸੇ ਚੱਲੇ ਸਿਰੋਏ ਉੱਡਣਾ ਜਾਏ ਸਦਨਾ ਹੋਏ ਨੱਚਣ

ਤਿੰਨਾਂ ਪੇਕਾ ਏਕਾਰ ਜਲ ਥਲ ਜੀਆਂ ਪੂਰੀਆਂ ਲੋਆਂ ਆਕਾਰ ਆਇਆ ਕਾਰ ਓਏ ਜੇ ਆਖੇ ਸੋ ਤੋਹੇ ਜਾਣੇ ਤਿੰਨਾਂ ਪੀ ਤੇਰੀ ਸਾ ਨਾਨਕ ਭਗਤਾਂ ਪੁੱਖ ਸਲਾਹ ਸੱਚ ਨਾਮੇ ਆਧਾਰ ਸਦਾ ਆਨੰਦ ਰਹਿ ਦੇ ਰਾਤੀ ਗੁਣਵੰਤਿਆਂ ਪਾਤਸ਼ਾਹ ਮਹੱਲਾ ਪਹਿ

ਹੋਂ ਵਿੱਚ ਮੋਆਂ, ਹੋਂ ਵਿੱਚ ਦਿੱਤਾ ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆਰ ਕੂੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਵਤਾਰ, ਹੋਂ ਵਿੱਚ ਹੱਸੈ ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ ਹੋਂ ਵਿੱਚ ਤੋਵੈ, ਹੋਂ ਵਿੱਚ ਜਾਤੀ ਜਿਨਸੀ ਖੋਵੈ, ਹੋਂ ਵਿੱਚ ਮੂਰਖ ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ

0: ਨਾਨਕ ਜੰਤਿਉ ਪਾਇ ਕੈ ਸਮਾਲੇ ਸਭਨਾ ਜਿਨ ਕਰਤੇ ਕੰਨਾ ਕੀ ਚਿੰਤਾ ਪੇ ਕਨਿਤਾ ਸੋ ਕਰਤਾ ਚਿੰਤਾ ਕਰੇ ਜਿਨ ਉਪਾਇ ਜਗ ਤਿਸ ਜੁਹਾਰੀ ਸਵਾਸਥ ਤਿਸ ਤਿਸ ਦਿਵਾਣਿਆ ਪਗ ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤਗ ਮਹਲਾ ਪਹਿਲਾ
1: ਲੱਖ ਨੇਕੀਆਂ ਚ ਗਈਆਂ ਲੱਖ ਪੁੰਨਾ ਪ੍ਰਵਾਨ ਲੱਖ ਤਪੋ ਪ੍ਰਤੀਰਥਾਂ ਸਹਿਜੁਗ ਵਿਵਾਨ ਲੱਖ ਸੁਤਨ ਸੰਗ